ਸਤਨਾਮ ਸਚੇ ਨਾਮ ਕੀ ਲਾਗੈ ਭੁੱਖ ਉਤ ਭੁੱਖ ਹੈ ਖਾਏ ਚਲੀਐ ਹੈ ਦੁੱਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾ ਰਹਾਉ ਸਚੇ ਨਾਮ ਕੀ ਤਿਲ ਵਢਿਆਈ ਅੱਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਅੱਖ ਨੂੰ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੈ ਨਾ ਚੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਬੜੇ ਆਪੋ ਤਿਬੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਸਾਡ ਹੈ ਤੇ ਕਮਜਾਤ ਨਾਨਕ ਨਾਵੈ ਬਾਜ ਸਨਾਤ ਰਾ ਗੁਜਰੀ ਮਹੱਲਾ ਚੌਥਾ।

ਰਾਸ ਰਹਾਉ ਹਰ ਜਨ ਕੇ ਵੜ ਭਾਗ ਵਡੇਰੀ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਾਏ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੂ ਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵੈ ਉਦਮ ਜਾਂ ਆਹਰ ਹਰ ਜੀ ਉਪਰਿਆ ਸੈਲ ਪੱਥਰ ਮਹਿ ਜੰਤੂ ਪਾਈ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬੰਤਾ ਕੋਈ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਉਡੇ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਚਰਿਆ ਤਿਨ ਕੌਣ ਖਿਲਾਵੈ ਕੌਣ ਚੁਗਾਵੈ ਮਨ ਮਹਿ ਸਿਮਰਨ ਕਰਿਆ

ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾਉ ਜੋ ਸੇਵਾ ਹੈ ਜੋ ਸੇਵਾ ਹੈ ਤੁਜੀ ਜਾਂ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਤੁਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਾਈ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਪਹੁ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ

ਪੜ ਹੈ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ, ਜਨ ਨਾਨਕ ਜੀ ਜੋ ਭਾਵੈ ਹੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖੇ ਅਪਰੰਪਰ ਕਰਤਾ ਜੀ, ਤੁਝੇ ਵੜਿਆ ਵਰਣ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ, ਤੁਹਾਡੇ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋ ਹੋਈ, ਤੁਹਾਡੇ ਆਪੇ ਸ੍ਰਿਸ਼ਟ ਸਭ ਉਪਾਈ ਜੀ।

ਸਭ ਤੇਰੀ ਤੋਂ ਸਭ ਨੀ ਧਿਆਇਆ, ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸ ਨੂੰ ਤੂੰ ਜਾਣਾ ਹੈ ਸੋਈ ਜਣ ਜਾਣੈ, ਹਰ ਗੁਣ ਸਦ ਹੀ ਆਖ ਬਖਾਣੈ, ਜਿਨ ਹਰ ਸੇਵੇ ਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ, ਤੁਧ ਬਿਨ ਦੂਜਾ ਅਵਰਣ ਕੋਏ।

ਬਾਦਸ਼ਾਹੀ ਦਸਵੀਂ ਚਾਪਈ ਪੁਨ ਰਾਚਸਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹ ਪਣ ਬ੍ਰਿਸ਼ਟ ਗਗਨ ਤੇ ਭਾਈ ਸਭਿਨ ਅਣ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬਨ ਬਾਜਾ ਅਖਲ ਭਵਨ ਕੇ ਸਿਰਜਨਹਾਰੇ ਦਾਸ ਜਾਨ ਮੋਹੇ ਲਿਹੋ ਉਬਾਰੇ ਕਬੇ ਉਬਾਚ ਬੇਨਤੀ ਚਾ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਬਹੋ ਆਪ ਹਾਥ ਦੈ ਮੋਹਿ ਬਚਾ ਬਹੋ ਸੁਖੀ ਬਸੈ ਮੋਰੋ ਪਰਮ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰਿਐ ਸਭੈਰਨ ਕੋ ਆਜ ਸੰਘਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤਮਹਿ ਛਾਡ ਕੋਈ ਅਵਣ ਧਿਆਉ ਜੋ ਬਰ ਚਾਹੂੰ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਣ ਚੁਣ ਸਤਰ ਹਮਾਰੇ ਮਾਰੀਆ ਹੈ ਆਪ ਹਾਦੈ ਮੁਝ ਅਬਰਿਆ ਮਰਨ ਕਾਲ ਕਾ ਤ੍ਰਾਸ ਨਵਰਿਆ ਹੋ ਜੋਸਦਾ ਹਮਾਰੇ ਪੱਛਾ ਸ੍ਰੀ ਅਸ ਧੁਜ ਜੋ ਕਰ ਹੋ ਰੱਛਾ ਰਾਖ ਲੇ ਹੋ ਮੋਹ ਰਾਖਣ ਹਾੜੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੁ ਪ੍ਰੀ ਚਾਤੁਰ ਦਾਸ ਕੰਤਾ ਕਾਲ ਪਾਏ ਬ੍ਰਹਮਾ ਅਵਤਰਾ ਕਾਲ ਪਾਏ ਸਿਵ ਜੀ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀ ਬੇਦਰਾਜ ਬ੍ਰਹਮਾ ਜੂ ਥੀ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹ ਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਾਲ ਮੋਹ ਬਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰਿਆ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣੈ ਘਟ ਘਟ ਕੇ ਪੜ ਪੜ ਕੀ ਜਾਣੈ ਜਬੁਦ ਕਰਕਰਾ ਕਰਤਾਰਾ ਪ੍ਰਜਾ ਧਰ ਤਬ ਦੇਹ ਪਾਰਾ ਜਬਿਆ ਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜਿਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਜੋ ਚਾਰੈ ਤੁਮ ਸਭ ਹੀ ਤੇ ਰਹਿਤ ਨਡਾਲ ਮਉ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨੀਲ ਨਾਦ ਸੰਭ ਤਾ ਕਾ ਮੂੜ ਉਚਾਰਨ ਭੇਦਾ ਜਾ ਕੋ ਭੇਵ ਨ ਪਾਵਦ ਬੇਦਾ ਤਾ ਕੋ ਕਰ ਪਾਹਨ ਅਨਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਂਦੇਵ ਕਾਉ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ

ਆਪ ਕਹੀ ਭੂਪਾ ਪੰਡਜ ਜੇ ਰਜ ਸੇ ਤਜ ਕੀਨੀ ਉਤ ਭੁਜ ਖਾਣ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋ ਬੈਠਾ ਕਹੂੰ ਸਿਮਟ ਭਏ ਸ਼ੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਈ ਅਚੰਭਵ ਆਦਿ ਜੁਗਾਦ ਸਰੂਪ ਸੰਭਵ ਕਬਰ ਛਾ ਮੇਰੀ ਤੁਮ ਕਰੋ ਸਿੱਖ ਬਰ ਸਿੱਖ ਸੰਘਰੋ ਦੁਰਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਧੋਜੋ ਤਬ ਸਰਣੀ ਪਰੇ ਤਿਨਕੇ ਦੁਰਟ ਦੁਖ ਤੁਹਾਮਰੇ ਪੁਰਖ ਜਮ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰੱਛਾ ਹੋਇ ਤਾ ਹਿ ਸਭ ਕਾਲਾ ਦੁਸ਼ਟ ਅਰਿਸ਼ਟ ਟਰੰ ਤੰਦ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ ਤਾਂ ਕਿ ਤਾਪ ਤਨਕ ਮਹਿ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਰਟ ਛਾ ਛਿਪ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਸਤੇ ਤਾਹੂੰ ਬਾਰਾ ਜਿਣ ਨਰ ਨਾਮ ਤਿਹਾਰੂ ਕਹਾ ਦਾਰਦ ਦੁਸ਼ਟ ਦੁੱਖ ਤੇ ਰਹਾ ਖੜਗ ਕੀਤ ਮੈਂ ਸਰਣ ਤਿਹਾਰੀ ਆਪ ਹਾਦੈ ਲਿਹੋ ਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁੱਖ ਤੇ ਲਿਹੋ ਬਚਾਈ

ਸ੍ਰੀ ਅਸਤੁਜ ਜਾ ਪਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੇ ਸੋਈ ਦੁਖ ਨਤ ਸਭ ਆਪਤ ਕੋਈ ਅੜਿਲ।

ਬਿਦ ਨਾਨਕ ਕ੍ਰਿਸ਼ਨ ਜਥਾ ਮਤ ਚਿਤ੍ਰ ਚਾਰੂ ਚੁੱਕ ਹੋਏ ਕਬਲਿਓ ਸੁਧਾਰੂ ਕਬਿਓ ਬਾਚ ਦੋਹਰਾ ਜੋ ਨਿਜ ਪ੍ਰਭੂ ਸੋ ਕਹਾ ਸੋ ਕਹੁ ਜਗ ਮਾਹੇ ਜੋ ਤੇਹ ਪ੍ਰਭ ਕੋ ਧਿਆਏ ਹੈ ਅੰਤ ਸੁਰ ਕੋ ਜਾਹਿ ਦੋਹਰਾ ਹਰ ਹਰ ਜਨ ਦੋਈ ਏਕ ਹੈ ਬੇਬਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਉ ਜਲ ਹੀ ਵਿਖਾ ਸਮਾਏ ਦੋਹਰਾ ਜਬ ਆਏ ਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ।

ਜਪਮ ਕਰੋ ਸਹਾਇ ਦੁਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆਏ ਹੈ ਸੰਤੈ ਅੰਤ ਲਹ ਗਏ ਮੁਕਤ ਫਲ ਪਾਵ ਗਏ ਭਗਵੰਤ ਦੁਹਰਾ ਕਾਲਪੁਰ ਕੀ ਦੇਹ ਮੋਹ ਕੋਟਕ ਬਿਸਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਾਵਸਸ ਕਰੋੜ ਜਲੇਸ਼ ਦੁਹਰਾ

ਜੋ ਇਹ ਕਥਾ ਸੁਣੈ ਔਰ ਗਾਵੈ ਦੁਖ ਪਾਪ ਤੇ ਨਿਕਟ ਨ ਆਵੈ। ਬਿਸਨ ਭਗਤ ਕੀ ਇਹ ਫਲ ਹੋਈ, ਆਤਮੇ ਆਛਿ ਸਕੈ ਨ ਕੋਈ। ਸਮਤ ਸਤਰਹਿ ਸਹਸ ਪਚਾਵਨ, ਹਾੜਬਦੀ ਪ੍ਰਥਮ ਸੁਖ ਦਾਵਨ।

ਨਾਲੇ ਰਣਾ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉ ਮਰਹੁ ਬਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ।

ਬਾਜੀ ਸ਼ਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬੋ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਓ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਐ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤੋ ਸਭ ਤੋਂ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਾਲਾ ਜਿਤ ਕਰਤ ਹਰੀਆ ਪੰਚ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰਕਰਮ ਪਾਇਆ ਤੁਜਨ ਕਾਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਆਨੰਦ ਸੁਨ ਹੋ ਵਡਭਾਗੀ ਅਹੋ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਪਹੇ ਸਰਸੇ।

ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਇਸਕਾ ਸਭ ਸਾਧਾਰੋ ਜੇ ਕੋ ਖਾਵੈ ਜੇ ਕੋ ਪਹੁੰਚੈ ਤਿਸਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਥਾਰੋ ਤਮ ਸੰਸਾਰ ਚਰਨ ਲਗ ਤਰੀਐ ਸਭਨਾ।

ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲੈ ਤਾਂ ਜੀ ਮਾਉ ਤਨ ਮਨ ਥੀ ਬਹਿ ਹਰਿਆ ਤਰਸ ਪਿਆ ਮਿਹਰਾ ਮਤ ਹੋਈ।

ਦੇ ਜਗ ਮਹਿ ਉੱਤਮ ਕਾਢੀਐ ਹੈ ਵਿਰਲੇ ਕੇਈ ਕੇ ਮਹੱਲਾ ਪੰਜਵਾ ਰੱਖੇ ਰੱਖਣ।

ਕੀਰਤਨ ਦੀ ਇਤਨੀ ਸੇਵਾ ਪ੍ਰਵਾਨ ਕਰਨੀ ਜੀ ਪੁਲਚਕ ਦੀ ਖਿਮਾ ਸਤਿਗੁਰੂ ਗਰੀਬ ਨਿਵਾਸ ਸਭ ਦਾ ਪੜ੍ਹਿਆ ਸੁਣਿਆ ਲਿਖੇ ਲੋਣ ਗੁਰੂ ਚਰਨਾਂ ਨਾਲ ਬਣ ਆਵੇ। ਆਓ ਸਰਵਣ ਕਰੀ ਲੜੀਵਾਰ ਸਿੱਖ ਇਤਿਹਾਸ ਦੀ ਕਥਾ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ ਨਾਨਕ ਪ੍ਰਕਾਸ਼ ਦੀ ਗੁਰ ਇਤਿਹਾਸ ਦੀ ਕਥਾ ਗਿਆਨੀ ਦਰਸ਼ਨ ਸਿੰਘ ਜੀ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸਬਾਈਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਸਦਕਾ ਪਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸਬਾਈਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਹੋ। ਸਤਿਗੁਰੂ ਰਹਿਮਤ ਕਰਨ ਜੋ ਪਾਵਨ ਸ੍ਰੀ ਗੁਰੂ ਨਾਨਕ ਪ੍ਰਗਾਸ਼ ਗ੍ਰੰਥ ਦੀ ਕਥਾ ਗੁਰ ਇਤਿਹਾਸ ਦੀ ਸ਼ੁਰੂ ਤੋਂ ਪ੍ਰਾਰੰਭ ਹੋਈ ਹੈ। ਪਹਿਲਾਂ ਕਵੀ ਜਨ ਭਾਈ ਸੰਤੋਖ ਸਿੰਘ ਸਾਹਿਬ ਜੀ ਦਸ ਗੁਰੂ ਸਾਹਿਬਾਨਾਂ ਦੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਗਲ ਸੋਹਣੀ ਛੰਦਾਬੰਦੀ ਵਿੱਚ ਰਚ ਕੇ ਅਤੇ ਸਤਿਗੁਰਾਂ ਦੇ ਅੱਗੇ ਅਰਦਾਸ ਬੇਨਤੀ ਕਰਕੇ ਇਹ ਗ੍ਰੰਥ ਲਿਖਣਾ ਸ਼ੁਰੂ ਕਰਦੇ ਨੇ। ਸਤਿਗੁਰਾਂ ਨੂੰ ਮਨਾ ਕੇ ਕਿ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਤੁਹਾਡੀ ਸ਼ਰਨ ਹੈ, ਮੈਂ ਤੁਹਾਡਾ ਸਿੱਖ ਹਾਂ ਅਤੇ ਤੁਹਾਡੀ ਸੋਹਣੀ ਕਵਿਤਾ ਲਿਖਣ ਦਾ ਇਤਿਹਾਸ ਲਿਖਣ ਦਾ ਇਹ ਮਨ ਬਣਾਇਆ, ਤੁਸੀਂ ਉੱਦਮ ਬਖਸ਼ਿਆ ਹੈ, ਇਹ ਬਹੁਤ ਵੱਡਾ ਕਾਰਜ ਹੈ। 2 ਸਾਲ ਦੇ ਕਰੀਬ ਸਮਾਂ ਆਪ ਜੀ ਨੂੰ ਇਹ ਸ੍ਰੀ ਗੁਰੂ ਨਾਨਕ ਪ੍ਰਗਾਸ਼ ਲਿਖਣ 'ਤੇ ਲੱਗਾ ਸੀ। ਬੂੜੀਆਂ ਪਿੰਡ ਵਿੱਚ ਰਹਿ ਕੇ ਅੰਬਾਲੇ ਦੇ ਕੋਲ ਸੰਨ 1821 ਤੋਂ ਲੈ ਕੇ ਸੰਨ 1823 ਤੱਕ ਆਪ ਜੀ ਨੇ ਇਹ ਕਥਾ ਜਿਹੜੀ ਆਪਾਂ ਪ੍ਰਾਰੰਭ ਕਰ ਰਹੇ ਹਾਂ ਬਹੁਤ ਔਖੀ, ਵੈਸੇ ਏਡੇ ਵੱਡੇ ਜਿਹਦੇ ਵਿੱਚ 9700 ਬੰਦ ਹੈ, ਪੂਰਾ 9700, 300 ਘੱਟ 10,000 ਤੋਂ 2 ਸਾਲਾਂ ਵਿੱਚ ਲਿਖਣਾ ਵੀ ਕਮਾਲ ਹੈ। ਸੋ ਇਹ ਸਤਿਗੁਰਾਂ ਦੀ ਕਿਰਪਾ ਹੀ ਬਖਸ਼ਿਸ਼ ਹੀ ਹੋਈ ਹੈ, ਕਿਰਪਾ ਵਰਸੀ ਹੈ। ਜਿੰਨੀ ਸ਼ਰਧਾ ਨਾਲ ਆਪ ਜੀ ਨੇ ਸਤਿਗੁਰਾਂ ਨੂੰ ਮਨਾਇਆ, ਅਰਦਾਸਾਂ ਕੀਤੀਆਂ ਪ੍ਰਾਰੰਭ ਵਿੱਚ, ਓਨੀ ਵੱਡੀ ਬਖਸ਼ਿਸ਼ 10 ਗੁਰੂ ਸਾਹਿਬਾਨਾਂ ਨੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਉੱਪਰ ਕੀਤੀ ਹੈ। ਇਹ ਪਤਾ ਲੱਗਦਾ ਹੈ ਇਹ ਕਥਾ ਨੂੰ ਪੜ੍ਹ ਸੁਣ ਕੇ, ਏਡੀ ਇੰਨੇ ਥੋੜ੍ਹੇ ਸਮੇਂ ਵਿੱਚ। ਸੋ ਇਸ ਕਰਕੇ ਆਪ ਜੀ ਜਿੰਨੀ ਸ਼ਰਧਾ ਨਾਲ ਅਰਦਾਸਾਂ ਬੇਨਤੀਆਂ, ਸਾਰੇ ਸਤਿਗੁਰਾਂ ਦਾ ਇੱਕ ਇੱਕ ਦੋਹਰਾ ਅਤੇ ਇੱਕ ਇੱਕ ਸਵਈਆ ਰਚ ਕੇ ਮੰਗਲ ਜਸ ਵਿੱਚ ਕਮਾਲ ਦੇ ਦ੍ਰਿਸ਼ਟਾਂਤ ਦੇ ਕੇ ਆਪ ਜੀ ਉਪਮਾ ਕਰ ਰਹੇ ਨੇ ਵਡਿਆਈ। ਪਹਿਲਾਂ ਆਪਾਂ ਸ੍ਰੀ ਗੁਰੂ ਨਾਨਕ ਦੇਵ ਜੀ, ਫਿਰ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਜਸ ਸੁਣਿਆ, ਅੱਜ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਮੰਗਲ ਜਸ, ਕਵੀ ਜੀ ਸੋਹਣੀ ਕਵਿਤਾ ਰਚ ਕੇ ਪਹਿਲਾਂ ਦੋਹਰਾ ਫੇਰ ਸਵਈਆ, ਜਿਵੇਂ ਫਰਮਾਨ ਕਰ ਰਹੇ ਹਨ ਸਰਵਣ ਕਰਨਾ ਕਰੀਏ ਜੀ।
1: ਦੋਹਰਾ ਸ੍ਰੀ ਸਤਿਗੁਰ ਬਰ ਅਮਰ ਜੀ
0: ਕਹਿ ਰਹੇ ਨੇ ਕਿ ਸ੍ਰੀ ਸ਼੍ਰੋਮਣੀ ਸਤਿਗੁਰੂ ਬਰ ਸ੍ਰੇਸ਼ਟ, ਸੋ ਅਮਰ ਜੀ ਭਾਵ ਸ੍ਰੀ ਸਤਿਗੁਰੂ ਗੁਰੂ ਅਮਰਦਾਸ ਜੀ ਜੋ ਹਨ ਸ਼੍ਰੋਮਣੀ, ਸ੍ਰੀ ਸਤਿਕਾਰਯੋਗ ਜੋ ਸਤਿਗੁਰੂ ਹਨ, ਸਤਿਗੁਰੂ ਸ਼ਬਦ ਆਪ ਜੀ ਵਰਤ ਰਹੇ ਨੇ। ਸੋ ਇਸ ਕਰਕੇ ਕਿ ਉਹ ਤੀਸਰੇ ਥਾਂ ਨੇ, ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵੀ ਵਰਤਿਆ ਸੁਖਮਨੀ ਸਾਹਿਬ ਵਿੱਚ, ਆਦਿ ਗੁਰ ਇਹ ਨਮ ਹੈ, ਜੁਗਾਦ ਗੁਰ ਇਹ ਨਮ ਹੈ। ਅਤੇ ਜਦੋਂ ਤੀਸਰੇ ਪਾਤਸ਼ਾਹ ਨੂੰ ਸੁਖਮਨੀ ਸਾਹਿਬ ਰਚਣ ਤੋਂ ਪਹਿਲਾਂ ਨਮਸਕਾਰ ਕੀਤੀ ਹੈ ਨਾ, ਉੱਥੇ ਗੁਰੂ ਅਮਰਦਾਸ ਜੀ ਨੂੰ ਸਤਿਗੁਰ ਹੀ ਵਰਤਿਆ, ਸਤਿਗੁਰ ਏ ਨਮ ਹੈ। ਅਤੇ ਇੱਥੇ ਤੀਸਰੇ ਪਾਤਸ਼ਾਹ ਨੂੰ ਕਵੀ ਜੀ ਸਤਿਗੁਰ ਸ਼ਬਦ ਹੀ ਵਰਤ ਰਹੇ ਨੇ। ਜੋ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਸ੍ਰੇਸ਼ਟ ਪੁਰਸ਼ ਮਹਾਂਪੁਰਖ ਹਨ,
1: ਸ਼ਰਨ ਨਰਨ ਦੁਖ ਹਰਨ,
0: ਕੈਸੇ ਨੇ ਮਹਾਰਾਜ ਜੀ ਸ੍ਰੇਸ਼ਟ ਵੀ ਸ਼ਰਨ ਭਰਨ, ਜਿਹੜੇ ਉਹਨਾਂ ਦੀ ਚਰਨਾਂ ਦੀ ਸ਼ਰਨ ਵਿੱਚ ਪੈ ਜਾਂਦੇ ਨੇ, ਪਰਨ ਪੈ ਜਾਂਦੇ ਨੇ, ਆ ਕੇ ਲੋਕ, ਆ ਕੇ ਮਨੁੱਖ, ਆ ਕੇ ਸਿੱਖ ਦੁੱਖ ਹਰਨ, ਉਹਨਾਂ ਸ਼ਰਨਾਇਆਂ ਦੇ ਸਾਰੇ ਦੁੱਖਾਂ ਨੂੰ ਹਰ ਦੇਣ ਵਾਲੇ ਨੇ। ਹਰਨ ਹਰਨ ਤੋਂ ਭਾਵ ਹਰਨ ਜਦੋਂ ਭੱਜਦਾ ਦੌੜਦਾ ਨਾ, ਜਦੋਂ ਬੱਬਰ ਸ਼ੇਰ ਆਉਂਦਾ ਨਾ ਤਾਂ ਹਰਨ ਫਿਰ ਭੱਜ ਜਾਂਦਾ ਹੈ, ਦੁੱਖਾਂ ਨੂੰ ਭਜਾ ਦਿੰਦੇ ਨੇ, ਹਰਨ ਕਰ ਦਿੰਦੇ ਨੇ, ਭਾਵ ਨਾਸ ਕਰ ਦਿੰਦੇ ਨੇ। ਸੋ ਇਸ ਤਰ੍ਹਾਂ ਦੀ ਉਹਨਾਂ ਦੀ ਸ਼ਰਨ ਆ, ਉਹਨਾਂ ਦੇ ਚਰਨਾਂ ਦੀ ਸ਼ਰਨ ਵਿੱਚ ਪੈਣ ਨਾਲ ਦੁੱਖਾਂ ਨੂੰ, ਜਿਹੜੇ ਜਿਨ੍ਹਾਂ ਨੇ ਉਹਨਾਂ ਦੀ ਸ਼ਰਨ ਲਈ, ਉਹਨਾਂ ਦੇ ਸਾਰੇ ਦੁੱਖ ਗੁਰੂ ਅਮਰਦਾਸ ਮਹਾਰਾਜ ਜੀ ਚੱਕ ਦਿੰਦੇ ਨੇ, ਦੂਰ ਕਰ ਦਿੰਦੇ ਨੇ। ਕਿੰਨੇ ਦੁਖੀ ਹੈ ਆਪ ਜੀ ਦੀ ਸ਼ਰਨ ਵਿੱਚ ਆਏ, ਕਿੰਨੇ ਰੋਗੀਆਂ ਦੇ ਰੋਗ ਟੁੱਟੇ, ਕੋਈ ਹਿਸਾਬ ਨਹੀਂ ਹੈ। ਮਹਾਰਾਜ ਜੀ ਦੀ ਵਡਿਆਈ ਹੋ ਹੀ ਨਹੀਂ ਸਕਦੀ। ਇਸ ਕਰਕੇ ਕਵੀ ਜੀ ਇਹ ਮੰਗਲ ਦੇ ਰਹੇ ਹਨ ਕਿ ਦੁੱਖ ਦੂਰ ਕਰਨ ਵਾਲੇ ਨੇ। ਪ੍ਰੇਮਾ ਕੋੜੀ ਸੀ ਵਿਚਾਰਾ, ਪਿਆ ਰਹਿੰਦਾ ਸੀ ਇਲਾਕੇ, ਰਸਤੇ ਦੇ ਵਿੱਚ ਕੋੜ ਵਗਦਾ ਸੀ, ਪਿੰਗਲਾ ਸੀ ਲੱਤਾਂ ਤੋਂ, ਲੱਤਾਂ ਤੋਂ ਵੀ ਪਿੰਗਲਾ ਸੀ ਅਤੇ ਕੋੜ ਵੀ ਸੀ। ਔਰ ਇਹੋ ਜਿਹੀ ਹਾਲਤ ਵਿੱਚ ਸੰਗਤ ਆ ਰਹੀ ਸੀ ਗੋਇੰਦਵਾਲ ਸਾਹਿਬ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ, ਪੱਛੋਂ ਵਿੱਚੋਂ ਉਹਦੇ ਸੋ ਇਲਾਕੇ ਵਿੱਚੋਂ ਰਾਹ ਵਿੱਚ ਉਹਨੇ ਵੇਖਿਆ ਵੀ ਮੈਂ ਬਹੁਤ ਪੁੱਛਿਆ ਕਿੱਥੇ ਜਾ ਰਹੀ, ਕਹਿੰਦੇ ਗੁਰੂ ਅਮਰਦਾਸ, ਵਡਿਆਈ ਸੁਣੀ ਸੀ ਬਾਹਰ, ਅੱਜ ਬਹੁਤ ਦਿਆਲਤਾ ਕਰਦੇ ਆ। ਸੰਗਤ ਨੂੰ ਕਹਿਣ ਲੱਗਾ ਮੈਨੂੰ ਗੁਰੂ ਦੇ ਦਰ 'ਤੇ ਲੈ ਜਾਓ, ਸਿੱਖੋ ਤੁਹਾਨੂੰ ਪੁੰਨ ਲੱਗੂਗਾ, ਮੇਰੇ 'ਤੇ ਕਿਰਪਾ ਕਰੋ, ਦਇਆ ਕਰੋ ਗੁਰੂ ਦੇ ਸਿੱਖੋ। ਸਿੱਖਾਂ ਨੇ ਇੱਕ ਨੇ ਚੁੱਕ ਕੇ ਟੋਕਰੀ ਦੇ ਵਿੱਚ ਬਿਠਾ ਕੇ ਸਿਰ 'ਤੇ ਚੁੱਕ ਲਿਆ ਵੀ ਆਪਾਂ ਨੂੰ ਕੀ ਹਰਜ ਆ, ਜੇ ਮਹਾਰਾਜ ਨੇ ਨਾ ਰੱਖਿਆ ਮੋੜਤਾ ਤਾਂ ਵਾਪਸ ਲੈ ਆਵਾਂਗੇ, ਇੱਥੇ ਫਿਰ ਰੱਖ ਦੇ ਆਵਾਂਗੇ ਜਿੱਥੇ ਬੈਠਾ। ਸੋ ਆ ਗਿਆ ਗੋਇੰਦਵਾਲ ਸਾਹਿਬ ਅਤੇ ਦਰਵਾਜ਼ੇ 'ਤੇ ਗੁਰੂ ਘਰ ਦੇ ਤਾਰ ਦਿੱਤਾ ਅਤੇ ਉੱਥੇ ਹੀ ਉਹਨੇ ਆਸਣ ਲਾ ਲਿਆ। ਸੰਗਤ ਵਿੱਚ ਨਹੀਂ ਗਿਆ ਵੀ ਇਹ ਛੂਤ ਦੀ ਬਿਮਾਰੀ ਹੈ, ਕੋੜ ਹੋਰਨਾਂ ਨੂੰ ਲੱਗੂਗੀ, ਸਤਿਗੁਰੂ ਗੁੱਸੇ ਨਾ ਹੋਣ। ਰੌਣਕ ਵੇਖ ਕੇ ਮਨ ਨੂੰ ਚਾਅ ਬਹੁਤ ਹੋਇਆ, ਕੋਈ ਧਰਵਾਸ ਵੱਜਿਆ, ਚੀਕਾਂ ਦੂਰ ਹੋਈਆਂ, ਸੰਗਤ ਦੀ ਧੂੜ ਪੈਣ ਲੱਗੀ ਉੱਤੇ। ਗੁਰੂ ਦੇ ਦਰ 'ਤੇ ਜਿਵੇਂ ਜਿਵੇਂ ਧੂੜ ਪੈ ਕੇ ਠੀਕ ਹੋਣ ਲੱਗਾ, ਮਨ ਵਿੱਚ ਨਵਾਂ ਹੀ ਚਾਅ ਪੈਦਾ ਹੋਣ ਲੱਗਾ। ਔਰ ਇਹ ਹੀ ਗਾਈ ਜਾਂ ਮੇਰਾ ਗਇਆ ਕਛੋਟਾ ਲੱਦਾ, ਮੇਰਾ ਗਇਆ ਕਛੋਟਾ ਲੱਦਾ। ਸੋ ਇਹ ਹੀ ਗਾਈ ਜਾਵੇ, ਸਾਰੇ ਸਿੱਖ ਹੈਰਾਨ। ਇੱਕ ਦਿਨ ਐਸੀ ਬਖਸ਼ਿਸ਼ ਹੋਈ ਮਹਾਰਾਜ ਜੀ ਨੇ, ਅਤੇ ਜੋ ਰਾਣੀ ਸੀ ਹਰੀਪੁਰ ਵਾਲੇ ਰਾਜੇ ਦੀ, ਹਰੀਪੁਰ ਵਾਲੇ ਰਾਜੇ ਦੀ ਰਾਣੀ ਆਈ ਸੀ, ਉਹਨੇ ਮਹਾਰਾਜ ਸੱਚੇ ਪਾਤਸ਼ਾਹ ਨੇ ਪਰਦੇ ਦੀ ਜਿਹੜੀ ਮਰਿਆਦਾ ਉਹ ਹਟਾ ਦਿੱਤੀ ਸੀ, ਕਿਹਾ ਸੀ ਗੁਰੂ ਦੇ ਦਰਸ਼ਨ ਖੁੱਲ੍ਹ ਕੇ ਕਰੋ, ਕਿਸੇ ਤਰ੍ਹਾਂ ਦਾ ਕੋਈ ਬੀਬੀ ਕਿਸੇ ਨੇ ਪਰਦਾ ਨਹੀਂ ਕਰਨਾ ਮੂੰਹ 'ਤੇ, ਸੰਗਤ ਵਿੱਚ ਸ਼ਰਮ ਨਹੀਂ ਕਰਨੀ। ਸੋ ਉਹਨੇ ਪਰਦਾ ਕਰ ਲਿਆ ਸੀ, ਰਾਣੀ ਨੇ ਸੁੰਦਰ ਸਰੂਪ ਸੀ, ਪਰਦਾ ਕਰ ਲਿਆ, ਮੈਂ ਲੋਕਾਂ ਨੂੰ ਆਪਣਾ ਮੂੰਹ ਕਿਉਂ ਵਿਖਾਵਾਂ। ਗੁਰੂ ਕੀ ਹਦਾਇਤ ਨਹੀਂ ਮੰਨੀ ਸੀ, ਜਿਵੇਂ ਆਪ ਜੀ ਦੀ ਆਗਿਆ ਸੀ ਵੀ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕੋ ਅਤੇ ਫੇਰ ਦਰਬਾਰ ਵਿੱਚ ਆਵੋ, ਸੰਗਤ ਵਿੱਚ ਫੇਰ ਖੁਸ਼ੀ ਹੁੰਦੀ ਸੀ। ਪਰ ਸਾਧ ਸੰਗਤ ਜੀ, ਇਸ ਤਰ੍ਹਾਂ ਮਹਾਰਾਜ ਦਾ ਹੁਕਮ ਸੀ ਵੀ ਕਿਸੇ ਨੇ ਸੰਗਤ ਵਿੱਚ ਪਰਦਾ ਕਰਕੇ ਨਹੀਂ ਆਉਣਾ, ਘੁੰਡ ਕੱਢ ਕੇ ਨਹੀਂ ਆਉਣਾ ਕਿਸੇ ਬੀਬੀ ਨੇ, ਉਹ ਨਹੀਂ ਹਟੀ ਸੀ ਪਤਾ ਹੋਣ ਦੇ ਬਾਵਜੂਦ ਵੀ। ਗੁਰੂ ਸਾਹਿਬ ਦੇ ਕੋਲ ਆਉਣ ਤੱਕ ਮਹਾਰਾਜ ਜੀ ਨੇ ਕਿਹਾ ਚੱਲੀਏ ਚੱਲੀਏ, ਗੁਰੂ ਕੋਲ ਪਰਦਾ ਨਹੀਂ ਕਰੀਦਾ ਹੁੰਦਾ, ਨੇਤਰ ਭਰ ਕੇ ਗੁਰੂ ਦੇ ਦਿਦਾਰੇ ਕਰੀਦੇ ਨੇ ਕਿਰਪਾ। ਚੱਲੀ ਕਹਿਣ ਨਾਲ ਉਹ ਕਮਲੀ ਹੋ ਗਈ ਸੀ, ਉਸੇ ਵੇਲੇ ਲੀੜੇ ਫਾੜ ਦੀ ਕੇਸ ਖੋਲ੍ਹ ਕੇ ਜੰਗਲ ਨੂੰ ਭੱਜ ਗਈ ਸੀ। ਰਾਜਾ ਛੱਡ ਕੇ ਉੱਠ ਗਿਆ ਵੀ ਹੁਣ ਇਹ ਤੋਂ ਕੀ ਕਰਾਉਣਾ ਵਾ, ਉਹ ਜੰਗਲ ਦੇ ਵਿੱਚ ਹੀ ਭਟਕਦੀ ਫਿਰਦੀ ਸੀ ਕਮਲੀ ਹੋਈ। ਪਰ ਉਸ ਵੇਲੇ ਸਾਧ ਸੰਗਤ ਜੀ, ਇਹ ਜਿਹੜਾ ਪ੍ਰੇਮਾ ਕੋੜੀ ਸੀ, ਹੁਣ ਇਹਦੇ 'ਤੇ ਇੱਧਰ ਬਖਸ਼ਿਸ਼ ਹੋਈ। ਮਹਾਰਾਜ ਨੂੰ ਜਦੋਂ ਕੁਝ ਸਮਾਂ ਹੋ ਗਿਆ, ਇਹਦਾ ਸਿੱਧਕ ਵੇਖਿਆ ਵੀ ਦਰਵਾਜ਼ਾ ਮੱਲ ਕੇ ਬੂਹਾ ਬੈਠਾ ਹੈ, ਸ਼ਰਧਾ ਬਹੁਤ ਭਾਵਨਾ ਬਹੁਤ ਸੰਗਤ ਦੀ ਧੂੜ ਮਲਦਾ ਹੈ ਪਰ ਅਜੇ ਕੋੜ ਦਾ ਦੁੱਖ ਦੂਰ ਨਹੀਂ ਹੋਇਆ ਸੀ। ਇੱਕ ਦਿਨ ਸੱਚੇ ਪਾਤਸ਼ਾਹ ਦਇਆ ਦੇ ਘਰ ਵਿੱਚ ਆਏ। ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਬੱਲੂ ਗੜਵਈ ਸੀ ਆਪ ਜੀ ਦਾ ਸੇਵਕ, ਇਸ਼ਨਾਨ ਪਾਣ ਕਰਾਉਂਦਾ ਸੀ, ਟਹਿਲੀਆ ਸੇਵਕ ਸੀ। ਉਹਨੂੰ ਕਿਹਾ ਚੁੱਕ ਲਿਆਓ। ਆਪ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਪਟੜੇ ਤੋਂ ਥੱਲੇ ਉਤਰੇ ਅਤੇ ਜਿਹੜਾ ਇਸ਼ਨਾਨ ਵਾਲਾ ਜਲ ਸੀ ਉਹ ਕੱਚੇ ਟੋਏ ਵਿੱਚ ਇਕੱਠਾ ਹੁੰਦਾ ਸੀ ਤਾਂ ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਬੱਲੂ ਜਾ, ਉਹਦੀ ਸ਼ਰਧਾ ਪੂਰੀ ਹੋਈ, ਉਹਨੂੰ ਪ੍ਰੇਮੇ ਕੋੜੀ ਨੂੰ ਚੱਕ ਕੇ ਅਤੇ ਲਿਆ ਕੇ ਇੱਥੇ ਇਸ਼ਨਾਨ ਕਰਾ ਕੇ ਇਹ ਜਲ ਵਿੱਚੋਂ ਅਤੇ ਸੋਹਣੇ ਵਸਤਰ ਪਾ ਕੇ ਸਾਡੇ ਕੋਲ ਲਿਆਓ ਦਰਬਾਰ ਵਿੱਚ। ਐਸਾ ਹੀ ਹੋਇਆ ਸਾਧ ਸੰਗਤ, ਉਹਨੂੰ ਇਸ਼ਨਾਨ ਕਰਾਇਆ, ਜਿਉਂ ਹੀ ਸਭ ਕੋੜ ਉਹਦਾ ਦੂਰ ਹੋ ਗਿਆ। ਸਰੀਰ ਕੰਚਨ ਵਰਗਾ, ਸੋਨੇ ਵਰਗਾ, ਪਿੰਗਲਾਪੁਣਾ ਵੀ ਨਾਸ, ਨੌ ਬਰਨੌ ਹੋ ਕੇ ਜਦੋਂ ਉਹਨੂੰ ਲਾਲ ਵਸਤਰਾਂ ਵਿੱਚ ਜਿਵੇਂ ਲਾੜਾ ਫੱਬ ਕੇ ਆਉਂਦਾ ਹੈ ਮਹਾਰਾਜ ਦੀ ਆਗਿਆ ਮੁਤਾਬਕ, ਕਿੰਨੇ ਗਰੀਬ ਨਿਵਾਜ ਸਨ ਗੁਰੂ ਅਮਰਦਾਸ ਜੀ ਕਿ ਉਹਨੂੰ ਲਾਲ ਵਸਤਰਾਂ ਵਿੱਚ ਲਪੇਟ ਕੇ ਮੂੰਹ ਸਿਰ ਉਹਦਾ ਨੂੰ ਫਬਾ ਕੇ ਸੋਹਣਾ ਬਣਾ ਕੇ ਅਤੇ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਲਿਆਂਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਮਿਹਰ ਦੀ ਨਿਗਾਹ ਕੀਤੀ, ਉਹਨੂੰ ਗਿਆਨ ਹੋ ਗਿਆ। ਇੱਥੋਂ ਤੱਕ ਲੰਮਾ ਪੈ ਕੇ ਮਹਾਰਾਜ ਦੇ ਚਰਨ ਫੜ ਲਏ ਵੀ ਤੁਹਾਡੇ ਵਰਗਾ ਕੌਣ ਆ ਦੁਨੀਆਂ 'ਤੇ, ਕੋਈ ਨਹੀਂ। ਨਿਹਾਲ ਹੋ ਗਿਆ। ਮਹਾਰਾਜ ਨੇ ਕਿਹਾ ਸੱਚਣ ਸੱਚ ਸੀ ਗੁਰੂ ਕਾ ਸਿੱਖ, ਸੋ ਉਹਨੂੰ ਉਹ ਵੀ ਬਖਸ਼ਿਸ਼ਾਂ ਕੀਤੀਆਂ। ਉਹਨੂੰ ਕਿਹਾ ਸਾਡੀ ਖੜਾਮ ਲੈ ਜਾ। ਉਹਨੇ ਕਿਹਾ ਮਹਾਰਾਜ ਮੈਂ ਲੱਕੜਾਂ ਵੱਢ ਕੇ ਲਿਆਉਂਦਾ ਹੈ। ਸਿਧਰਾ ਜਿਹਾ ਸਿੱਖ ਸੀ ਭਾਈ ਸੱਚਣ ਸੱਚ, ਅਤੇ ਲੰਗਰ ਵਾਸਤੇ ਲੱਕੜਾਂ ਕੱਟ ਕੇ ਲਿਆਉਂਦਾ ਸੀ ਹਰ ਰੋਜ਼। ਅਤੇ ਜਦੋਂ ਇੱਕ ਦਿਨ ਗਿਆ ਤਾਂ ਉਹ ਜਿਹੜੀ ਰਾਣੀ ਕਮਲੀ ਹੋਈ ਸੀ, ਹੁਣ ਜਿਵੇਂ ਸੁਭਾਅ ਹੁੰਦਾ ਕਮਲਿਆਂ ਦਾ ਦੁਖੀਆਂ ਦਾ, ਉਹ ਅੱਗੋਂ ਟੁੱਟ ਕੇ ਪੈ ਜਾਂਦੇ ਨੇ ਜਿਵੇਂ ਖਾਣ ਆਉਂਦਾ ਹੁੰਦਾ ਕੋਈ, ਬਾਹਾਂ ਖਿਲਾਰ ਕੇ ਉਹਦੇ ਵੱਲ ਨੂੰ ਆਈ ਅਤੇ ਉਹ ਵਿਚਾਰਾ ਭੱਜ ਤੁਰਿਆ ਡਰਦਾ ਹੋਇਆ ਬਾਲਣ ਸੁੱਟ ਕੇ। ਅਤੇ ਫਿਰ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੱਸਿਆ ਵੀ ਜੰਗਲ ਵਿੱਚ ਕੋਈ ਬਲਾ ਹੈ ਅਤੇ ਉਹ ਮੇਰੇ ਮਗਰ ਪੈ ਜਾਂਦੀ ਹੈ। ਸਤਿਗੁਰੂ ਕਹਿਣ ਲੱਗੇ ਨਹੀਂ ਭਾਈ, ਹੁਣ ਦਇਆ ਦਾ ਘਰ ਸੀ, ਬਚਨ ਤਾਂ ਹੋ ਗਿਆ ਸੀ ਨਾ, ਚੱਲੀਏ। ਕਈ ਵਾਰ ਸੋਤੇ ਸਿੱਧ ਬਚਨ ਹੋ ਜਾਂਦਾ ਹੈ, ਗੁਰੂ ਦਾ ਹਿਰਦਾ ਨਿਰਵੈਰ ਹੈ, ਲੇਕਿਨ ਹੋਇਆ ਹੋਇਆ ਸੰਤ ਭਗਤ ਦਾ ਬਚਨ ਤਾਂ ਐਵੇਂ ਨਹੀਂ ਜਾਂਦਾ, ਉਹ ਪੂਰਾ ਹੁੰਦਾ। ਹਾਂ ਜੇ ਸੰਤ ਭਾਵ ਹੈ ਤਾਂ ਬਖਸ਼ ਦਿੰਦੇ ਨੇ, ਦਇਆ ਆ ਜੇ ਤਾਂ ਸੰਤ ਮਹਾਂਪੁਰਸ਼ ਬਖਸ਼ ਸਕਦੇ। ਸਤਿਗੁਰੂ ਦਇਆ ਦੇ ਘਰ ਨੇ ਕਹਿਣ ਲੱਗੇ ਉਹ ਉਹੋ ਹੀ ਰਾਣੀ ਹੈ ਜਿਹੜੀ ਸਾਡੇ ਬਚਨ ਨਾਲ ਝੱਲੀ ਹੋ ਗਈ ਸੀ ਭਾਈ ਸੱਚਣ ਸੱਚ, ਡਰ ਨਾ, ਉਹ ਤੇਰੇ ਵੱਲ ਨੂੰ ਆਉਂਦੀ ਆ ਵੀ ਤੂੰ ਉਸੇ ਗੁਰੂ ਦਾ ਸਿੱਖ ਹੈ, ਮੇਰੇ 'ਤੇ ਕਿਰਪਾ ਕਰਾ ਦੇ। ਮੈਂ ਭੁੱਲ ਗਈ ਸੀ, ਮੈਂ ਬਚਨ ਨਹੀਂ ਮੰਨਿਆ, ਮੇਰੇ 'ਤੇ ਕਿਰਪਾ ਕਰਾ ਦੇ। ਜੇ ਮੈਨੂੰ ਇਸ ਤਰ੍ਹਾਂ ਹੋ ਗਿਆ ਉਹ ਠੀਕ ਵੀ ਕਰ ਸਕਦੇ, ਭਾਵ ਉਹਦਾ ਇਹ ਹੈ ਜਾ ਸਾਡੀ, ਫਿਰ ਮਹਾਰਾਜ ਮੈਂ ਕੀ ਕਰਾਂ। ਸੱਚੇ ਪਾਤਸ਼ਾਹ ਕਹਿਣ ਲੱਗੇ ਸਾਡੀ ਖੜਾਮ ਲੈ ਜਾ, ਅਤੇ ਜਦੋਂ ਤੇਰੇ ਵੱਲ ਨੂੰ ਆਈ ਨਾ ਅਤੇ ਉਸ ਵੇਲੇ ਤੂੰ ਇੱਕ ਵਸਤਰ ਲੈ ਜਾ ਖੁੱਲ੍ਹਾ ਚਾਦਰਾ ਅਤੇ ਉਹਦੇ ਖੜਾਮ ਜੜਦੀ ਸਿਰ ਵਿੱਚ ਸਭ ਠੀਕ ਹੋ ਜੂ। ਇਉਂ ਹੀ ਹੋਇਆ ਸਾਧ ਸੰਗਤ ਜੀ, ਜਦੋਂ ਆਈ ਫਿਰ ਬਾਹਾਂ ਪਸਾਰ ਕੇ ਰੌਲਾ ਪਾਉਂਦੀ ਅਤੇ ਭਾਈ ਸੱਚਣ ਸੱਚ ਜੀ ਅੱਜ ਡਰੇ ਨਹੀਂ, ਖੜਾਮ ਸਤਿਗੁਰਾਂ ਦੇ ਹੱਥ ਦੀ ਸਿਰ ਵਿੱਚ ਮਾਰੀ ਆਉਂਦੀ ਦੇ, ਉਸੇ ਵੇਲੇ ਸਾਰਾ ਝੱਲਾਪੁਣਾ ਦੂਰ ਹੋ ਗਿਆ ਅਤੇ ਨੌ ਬਰਨੌ ਹੋ ਕੇ ਨਗਨ ਸੀ, ਨਗਨ ਹਾਲਤ ਵਿੱਚ ਸ਼ਰਮਾਉਣ ਲੱਗੀ ਹੈ ਵੀ ਇਹ ਕੀ ਮੇਰੇ ਤਾਂ ਵਸਤਰ ਹੀ ਹੈ ਨਹੀਂ ਸਰੀਰ 'ਤੇ। ਭਾਈ ਸਾਹਿਬ ਨੇ ਉਸੇ ਵੇਲੇ ਚਾਦਰਾ ਦਿੱਤਾ ਬੁਕਲ ਮਾਰ ਕੇ, ਉਹਨੂੰ ਕੱਪੜੇ ਦਿੱਤੇ ਅਤੇ ਮਹਾਰਾਜ ਦੇ ਚਰਨਾਂ 'ਚ ਲੈ ਕੇ ਆਏ। ਉਹ ਵੀ ਸਿੱਧੇ ਸਾਦੇ ਸਿੱਖ ਸੀ, ਉਹਨਾਂ ਦੀ ਸ਼ਾਦੀ ਕੀਤੀ ਔਰ ਉਹਨੂੰ ਵੀ ਬ੍ਰਹਮ ਗਿਆਨ ਦੀ ਦਾਤ ਦਿੱਤੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਸੱਚਣ ਸੱਚ ਜੀ ਨੂੰ, ਔਰ ਦੋਵਾਂ ਦਾ ਆਨੰਦ ਕਾਰਜ ਕਰ ਦਿੱਤਾ ਰਾਣੀ ਦਾ ਉਹਦੇ ਨਾਲ, ਅਤੇ ਨਾਮ ਰੱਖਿਆ ਮੱਥੋ ਮੁਰਾਰੀ। ਇਹ ਸਾਡੇ ਮੱਥੋ ਮੁਰਾਰੀ ਨੇ ਬਖਸ਼ਿਸ਼ਾਂ ਕੀਤੀਆਂ, ਜਾਓ ਆਪਣੇ ਨਗਰ ਜਾ ਕੇ ਲੰਗਰ ਚਲਾਓ, ਗੁਰਸਿੱਖੀ ਵੰਡੋ, ਪ੍ਰਚਾਰ ਕਰੋ ਸਿੱਖੀ ਦਾ। ਇਹ ਰਹਿਮਤਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੀਤੀਆਂ ਜਿਹੜੇ ਸਿੱਧੇ ਸਾਦੇ ਸੀ ਸਿੱਖ ਉਹਨਾਂ 'ਤੇ ਵੀ ਸੱਚੇ ਪਾਤਸ਼ਾਹ ਜੀ ਨੇ, ਔਰ ਪ੍ਰੇਮੇ ਕੋੜੀ 'ਤੇ ਜਿਹੜਾ ਐਸਾ ਸੀ ਦੁਖੀਆ, ਕੋੜ ਦੇ ਦੁੱਖ ਨਾਲ ਐਸੀ ਬਖਸ਼ਿਸ਼ ਕੀਤੀ, ਸੋਹਣਾ ਸਰੀਰ ਨੌ ਬਰਨੌ ਕਰਕੇ ਮਹਾਰਾਜ ਜੀ ਨੇ ਭਾਈ ਸ਼ੀਹਾਂ ਉੱਪਲ ਸੀ ਉਹਦੀ ਲੜਕੀ ਜਿਹੜੀ ਵਰਜੋਗ ਸੀ ਮਹਾਰਾਜ ਨੇ ਕਿਹਾ ਸਾ ਕੋਈ ਗੁਰਸਿੱਖ ਹੋਵੇ ਸਾਡਾ ਵਚਨ ਮੰਨੇ ਸਾਡੀ ਖੁਸ਼ੀ ਹੋਵੇਗੀ ਜਿਸ ਦੇ ਘਰ ਲੜਕੀ ਵਰਜੋਗ ਹੈ ਸਿੱਖ ਨੂੰ ਦੇਵੇ ਇਹਦਾ ਵਿਆਹ ਕਰਨਾ ਸੀ ਉਹਨੇ ਉਸੇ ਵੇਲੇ ਆਪਣੀ ਲੜਕੀ ਲਿਆ ਕੇ ਮਹਾਰਾਜ ਦੇ ਚਰਨਾਂ 'ਤੇ ਪੇਸ਼ ਕੀਤੀ ਅਤੇ ਮਹਾਰਾਜ ਨੇ ਉਹਦਾ ਆਨੰਦ ਕਾਰਜ ਕੀਤਾ ਇਉਂ ਬਖਸ਼ਿਸ਼ਾਂ ਕੀਤੀਆਂ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਕੈਸੀ ਸ਼ਰਨ ਹੈ ਕਵੀ ਜੀ ਦਾ ਇਸ਼ਾਰਾ ਉਹਨਾਂ ਹੀ ਬਖਸ਼ਿਸ਼ਾਂ ਵੱਲ ਆ ਅਤੇ ਆਪ ਜੀ ਬਖਸ਼ਿਸ਼ ਮੰਗ ਰਹੇ ਨੇ ਸ੍ਰੀ ਸਤਿਗੁਰ ਬਰ ਅਮਰ ਜੀ ਸ਼ਰਨ ਪਰਨ ਦੁੱਖ ਹਰਨ ਐਸੇ ਮਹਾਰਾਜ ਨੇ ਜਿਹੜੇ ਸ਼ਰਨ ਪੈਂਦੇ ਆ ਨਾ ਸਿੱਖ ਘਗਿਆ ਕੇ ਮਹਾਰਾਜ ਸਾਨੂੰ ਹੋਰ ਕੋਈ ਆਸਰਾ ਨਹੀਂ ਤੁਹਾਡਾ ਹੀ ਆਸਰਾ ਹੈ ਉਹਨਾਂ ਦੇ ਸਾਰੇ ਦੁੱਖ ਮਹਾਰਾਜ ਚੱਕ ਦਿੰਦੇ ਨੇ ਨਾਸ ਕਰਨ ਵਾਲੇ ਹਨ
1: ਕਾਰਨ ਕਰਨ ਸੋ ਜਾਨ ਮਨ
0: ਫਿਰ ਦੂਜਾ ਵੱਡਾ ਗੁਣ ਹੈ ਕਾਰਨ ਕਰਨ ਜਿੰਨਾ ਵੀ ਸੰਸਾਰ ਦੀ ਪੈਦਾਇਸ਼ ਤੋਂ ਲੈ ਕੇ ਇਹ ਕਾਰਜ ਦਿਸਦਾ ਜੋ ਵੀ ਬਣਦਾ ਉਹਦੇ ਪਹਿਲਾਂ ਕਾਰਨ ਹੁੰਦਾ ਹੈ ਸੂਖਸ਼ਮ ਰੂਪ ਵਿੱਚ ਸਬੱਬ ਹੁੰਦਾ ਹੈ ਕਾਰਨ ਦਾ ਅਰਥ ਸਬੱਬ ਕੋਈ ਬਹਾਨਾ ਹਰ ਇੱਕ ਕੰਮ ਦਾ ਸੋ ਕਾਰਨ ਕਰਨ ਸੁਜਾਨ ਮਨ ਦੋ ਗੁਣ ਵੱਡੇ ਹੋਰ ਦੇ ਰਹੇ ਨੇ ਵੀ ਗੁਰੂ ਅਮਰਦਾਸ ਮਹਾਰਾਜ ਜੀ ਕਾਰਨ ਕਰਨ ਨੇ ਇੱਕ ਤਾਂ ਕਰਨ ਕਾਰਨ ਨੂੰ ਵੀ ਸੂਖਸ਼ਮ ਰੂਪ ਵਿੱਚ ਕਾਰਨ ਬਣਾਉਣ ਵਾਲੇ ਨੇ ਕਾਰਜ ਫਿਰ ਬਣਦਾ ਪਹਿਲਾਂ ਕਾਰਨ ਹੁੰਦਾ ਹੈ ਜਗਤ ਦੀ ਰਚਨਾ ਦਾ ਵੀ ਤ੍ਰੈ ਗੁਣ ਤਿੰਨ ਗੁਣ ਮਾਇਆ ਕਾਰਨ ਹੈ ਅਤੇ ਕਰਤਾ ਆਪ ਵਾਹਿਗੁਰੂ ਕਾਰਨ ਬਣਾਉਂਦਾ ਹੈ ਉਹ ਸਮਰੱਥ ਆ ਸੋ ਵਾਹਿਗੁਰੂ ਕਰਨ ਕਾਰਨ ਸਮਰੱਥ ਹੈ ਕਉ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਬਾਰੇ ਬਚਨ ਆਏ ਨੇ ਕਰਨ ਕਾਰਨ ਸਮਰੱਥ ਹੈ ਸਾਰੇ ਕਾਰਨਾਂ ਨੂੰ ਪਹਿਲਾਂ ਬਹਾਨਿਆਂ ਨੂੰ ਬਣਾਉਣ ਵਿੱਚ ਫਿਰ ਕਾਰਜਾਂ ਨੂੰ ਕਰਨ ਵਿੱਚ ਜੋ ਸਮਰੱਥ ਹੈ ਕਹੋ ਨਾਨਕ ਵਿਚਾਰ ਮਹਾਰਾਜ ਕਹਿੰਦੇ ਉਹਦੀ ਵਿਚਾਰ ਰੱਖੋ ਮਨ ਵਿੱਚ ਉਹਦਾ ਧਿਆਨ ਰੱਖੋ ਮੁੱਢ ਦਾ ਸਮਰੱਥ ਦਾ ਕਾਰਨ ਕਰਤੇ ਵਸ ਹੈ ਜਿੰਨੇ ਕਾਰਨ ਹੁੰਦੇ ਨੇ ਕਾਰਜ ਕਰਤੇ ਦੇ ਵਸ ਹੈ ਜਿਨ ਕਲ ਕਾਰਨ ਕਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਤਾਂ ਜਿਹਨੇ ਕੱਲ ਸ਼ਕਤੀ ਆਪਣੇ ਹੱਥ ਵਿੱਚ ਧਾਰਨ ਕਰਕੇ ਰੱਖੀ ਕਰਨ ਕਾਰਨ ਉਹ ਹੀ ਹੁੰਦਾ ਜਿਹੜਾ ਸਮਰੱਥ ਹੋਵੇ ਸਰਬ ਕਲਾ ਸਮਰੱਥ ਅਜਾਦ ਗੁਰੂ ਅਮਰਦਾਸ ਮਹਾਰਾਜ ਜੀ ਕਰਨ ਕਾਰਨ ਨੇ ਸਮਰੱਥ ਨੇ ਉਹ ਕਾਰਨ ਜਿਹੜੇ ਪਾਪ ਹੁੰਦੇ ਦੁੱਖਾਂ ਦਾ ਕਾਰਨ ਦੁੱਖ ਕਿਉਂ ਹਰਦੇ ਨੇ ਇੰਨਿਆਂ ਵੱਡਿਆਂ ਵੱਡਿਆਂ ਦੇ ਕਿਉਂਕਿ ਪਹਿਲਾਂ ਦੁੱਖਾਂ ਦਾ ਕਾਰਨ ਹੁੰਦਾ ਹੈ ਜੋ ਸਾਨੂੰ ਦੁੱਖ ਆਉਂਦੇ ਨੇ ਸਾਡੇ ਕਰਮਾਂ ਦਾ ਇਹ ਫਲ ਹੁੰਦਾ ਹੈ ਮਹਾਰਾਜ ਉਹਨਾਂ ਕਾਰਨਾਂ ਨੂੰ ਅਕਰਨ ਕਰ ਦਿੰਦੇ ਨੇ ਉਹ ਪਾਪ ਦੁੱਖ ਹੀ ਮੇਟ ਦਿੰਦੇ ਨੇ ਜਿਹੜੇ ਜਮ੍ਹਾਂ ਹੋਏ ਹੁੰਦੇ ਨੇ ਇਉਂ ਵੱਡੀ ਬਖਸ਼ਿਸ਼ ਕਰਨ ਵਾਲੇ ਨੇ ਆਪ ਜੀ ਦੇ ਦਰ 'ਤੇ ਇੱਕ ਮਾਈ ਆਈ ਸੀ ਅੰਮ੍ਰਿਤ ਵੇਲੇ ਹੀ ਨੌਜਵਾਨ ਪੁੱਤਰ ਉਹਦਾ ਚੜ੍ਹਾਈ ਕਰ ਗਿਆ ਸੀ ਗੋਇੰਦਵਾਲ ਸਾਹਿਬ ਜੀ ਵਿਖੇ ਇੱਕ ਲੋਤਾ ਪੁੱਤਰ ਸੀ ਅਤੇ ਫੁੱਟ ਫੁੱਟ ਕੇ ਰੋਣ ਲੱਗੀ ਮਾਰ ਸਵਾ ਪੈ ਰਾਤ ਰਹਿੰਦੀ ਤਾਂ ਜਦੋਂ ਆਪ ਜੀ ਉੱਠ ਕੇ ਇਸ਼ਨਾਨ ਕਰਦੇ ਸੀ ਅੰਮ੍ਰਿਤ ਵੇਲਾ ਟਿਕਾ ਜਿਹੜਾ ਸੀ ਮਾਤਾ ਦੀਆਂ ਧਾਹਾਂ ਨਿਕਲਦੀਆਂ ਜਿਹੜੀਆਂ ਉਹ ਟਿਕਾ ਖਰਾਬ ਕਰ ਰਿਹਾ ਸੀ ਗੁਰੂ ਘਰ ਦੇ ਦਰਵਾਜ਼ੇ ਤੋਂ ਆਪ ਜੀ ਨੇ ਪੁੱਛਿਆ ਭਾਈ ਬੱਲੂ ਨੂੰ ਇਹ ਕੀ ਹੈ ਕੌਣ ਆ ਪਤਾ ਕਰੋ ਜਾ ਕੇ ਉਹਨੇ ਪਤਾ ਕੀਤਾ ਮਾਈ ਆਪਣਾ ਪੁੱਤਰ ਲੰਮਾ ਪਾ ਕੇ ਗੁਰੂ ਘਰ ਦੇ ਦਰਵਾਜ਼ੇ 'ਤੇ ਮਿੰਨਤਾਂ ਕਰ ਰਹੀ ਸੀ ਰੋ ਰਹੀ ਸੀ ਵੀ ਗੁਰੂ ਅਮਰਦਾਸ ਜੀ ਮੇਰੇ ਪੁੱਤਰ ਨੂੰ ਜਿਉਂਦਾ ਕਰ ਦਿਓ ਮੇਰੀਆਂ ਅੱਖਾਂ ਦਾ ਤਾਰਾ ਸੀ ਮੇਰਾ ਜਹਾਨ ਗਿਆ ਨਹੀਂ ਤਾਂ ਮੈਂ ਵੀ ਇੱਥੇ ਹੀ ਆਪਣੇ ਪ੍ਰਾਣ ਤਿਆਗ ਦੇਵਾਂਗੀ ਤੁਹਾਨੂੰ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ 12 ਵਾਰ ਦਿੱਤੇ ਨੇ ਕਿ ਬੰਦੀ ਛੋੜ ਗਈ ਬਹੋੜ ਬੰਦੀ ਛੋੜ ਤੁਸੀਂ ਗਈ ਗੁਆਚੀ ਹੋਈ ਅਵਸਥਾ ਨੂੰ ਮੋੜ ਦੇਣ ਵਾਲੇ ਹੋ ਤੁਸੀਂ ਸਮਰੱਥ ਹੋ ਸੱਚੇ ਪਾਤਸ਼ਾਹ ਤੁਸੀਂ ਜਿਉਂਦੇ ਕਰ ਸਕਦੇ ਹੋ ਮੈਨੂੰ ਪੁੱਤਰ ਦਾ ਦਾਨ ਦੇ ਦਿਓ ਦੁਬਾਰੇ ਨਹੀਂ ਤਾਂ ਮੈਂ ਵੀ ਖਤਮ ਉਹਦੀਆਂ ਕੁਰਲਾਹਟ ਚੀਕਾਂ ਸੁਣ ਕੇ ਜਦੋਂ ਭਾਈ ਬੱਲੂ ਜੀ ਨੇ ਦੱਸਿਆ ਆਪ ਜੀ ਐਸੇ ਦਰਵੇ ਦਿਆਲਤਾ ਦੇ ਘਰ ਵਿੱਚ ਆਏ ਸੱਚੇ ਪਾਤਸ਼ਾਹ ਤੋਂ ਰਿਹਾ ਨਾ ਗਿਆ ਮਹਾਰਾਜ ਨੇ ਬਚਨ ਹੀ ਕਰ ਦਿੱਤਾ ਵੀ ਜਿੰਨਾ ਚਿਰ ਅਸੀਂ ਸਾਡੇ ਗੋਇੰਦਵਾਲ ਸਾਹਿਬ ਬੈਠਿਆਂ ਰਹਿੰਦਿਆਂ ਹੋਇਆਂ ਕਿਸੇ ਮਾਈ ਦਾ ਪੁੱਤਰ ਨੌਜਵਾਨ ਮਾਪਿਆਂ ਦਾ ਪੁੱਤਰ ਨਾ ਮਰੇ ਇਹ ਬਚਨ ਹੀ ਕਰ ਦਿੱਤਾ ਕਿ ਕਿਸੇ ਮਾਪਿਆਂ ਦਾ ਪੁੱਤਰ ਨਾ ਮਰੇ ਉਹਨਾਂ ਦੇ ਸਾਹਮਣੇ नहीं मरिया सत्संग जिन्ना चिर आप जी रहे हुण इस करके इन्नी दयालता की है पर जिथे आपदा टाइम आया उथे भाणा मनिया क्योंकि जम्मण मरना हुक्म है गुरु ने समर्था भी विखाई है कि पूरे गुरु दे विच किड्डी समर्था है सतगुर मेरा मार जीवाला है सतगुर मेरा सर्ब प्रतपाला है मृतक कौ पायो तन सासा बिछरत आन मिलाय गुरु अर्जन देव साहब जी ने बाद विच बचन कीते सी बाणी विच गुरु विच समर्था है समर्था विखाई है कि जिन्ना चिर इतिहासकार लिखते ने आप जी गोविंदवाल साहब गुरतागद्दी की है किसी मापिया के सामने पुत्र नहीं मरिया और फिर आप जी ने गुरु रामदास महाराज जी की जदों उम्र वेखी भी थोड़ी है तो अपनी उम्र दिती इतने कई शंका करते ने भी एक बन्ने तो महाराज ये दूजियां की मौत नहीं होन देंदे तो फिर इतने उम्र देन की की लोड़ सी गुरु रामदास महाराज जी ने भी उस तरह ही नहीं सतगुरां ने इत्थे आपदे वास्ते भाणा मन्निया नाले ये वरदान दिता सी मापियां दे सामने पुत्तर ना मरे भावें जमाता दे तौर ते वेखीए ते गुरु रामदास महाराज जी भी पुत्तर ही ने भावें सके नहीं हन बिंदी पुत्तर नहीं हन पर सतगुरु जी ने आप जाना प्रवान किया क्योंकि भाणा भी सानू दृढ़ करवाउणा सी सच्चे पातशाह जी ने दुखियां दे दुख भी दूर करने सी दयालता वाला अपना सुभा भी नहीं छड़िया ते अपनी उम्र दे के ता ही पहली पौड़ी जिहड़ी रामकली सद दी मैं भाई साहब जी उन्हां नाल भी विचार कीती सी टूक मात्र बहुता समा नहीं सी जांदे जांदे फिर भी वो समा नहीं सी विचार कर गए कि शायद जिहड़ा भाणा मनण दा सारे परिवार ने कहा होवे महाराज तुसीं ते एडे समर्थ हो तुहाडे हुंदिआं ते पुत्तर नहीं किसे दा मरिया जे तुसीं मौत नूं डक सकदे हो ते फिर तुसीं क्यों जाने हो सच्चे पातशाह इन्हां नूं भी उम्र दे दिओ ते आप जी भी रहो पूरी उम्र भोगो तुसीं 100 ते 250 वरिआं दी जिहड़ी उम्र लै के आए हो पूरी करो अपनी महाराज जी सारी उम्र वेखी है तो इतिहास मुताबक 102 साल ते 6 महीने से आप जी ते सच्चे पातशाह जी हो सकता परिवार ने बेनतियां कीतियां हुण भी तुहानू की परवाह है महाराज जी ने कहा नहीं गुरसिखो ये ठीक है असी काल तो परे हैं गुरु परमेश्वर का सरूप आ पर असी भाणा मनना सिखाउणा जम्मण मरना हुक्म भाणा आवै जा असी वह भाणा आपदे वास्ते नहीं अपनी आपदे वास्ते असी नहीं मोह शरीर दा सन भाणा मनना सिखाउणा सी इस करके हरी दा भाणा वार वार उहदे विच जिकर आया आपां सुणी आ कथा भाई साहब तो भी असी तां जावांगे अपनी उम्र इन्हां नूं दे के असी भाणे विच अकाल पुरख दे आप दखल नहीं खुद अपने आप नूं नहीं रखा सो ऐसा भाणा मनण दा भी उपदेश दिता है ता ही आप जी ने कहा सी कि सो सिख सखा बंधप है भाई जे गुर के भाणे विच आवै सो गुरु दा भाणा आप जी ने सिखाया सी अकाल पुरख दा भाणा आप जी ने मन्निया भी सो जो अकाल पुरख दा भाणा मनदा है उही पूरा सतगुरु आ उही भगत आ उही गुरसिख आ सो आप जी ने वह बचन किए जो रामकली सद विच आपां सुणे ने भगत सतगुर पुरख सोई जिस हर प्रभ भाणा भावै ता ही गुरु अर्जन देव साहब जी ने इन्ना भाणा मन्निया सी भी सतगुरु होके उन्हें भाणा मन के विखाया ते ये महाराज जी ने बख्शिशां कीतियां गुरु अमरदास जी ने पर आप जी करन कारण समर्थ ने उहदे पुत्तर नूं जिउंदा करके सच्चे पातशाह जी ने यह बचन किया भाव उन्हां दे माई दे ते पुत्तर दे कोई पाप कर्म सी जिन्हां करके दुख सी दोहां नूं वो पाप कर्म ही कट दिते महाराज ने कारण ही मिटा दिता करन कारण समर्थ ने आप जी दूजा सुजान मन कवि जी कह रहे ने अंतर जामी ने सुजान तो भाव ब्रह्म ज्ञान दे समेत ने ते महाराज सच्चे पातशाह दिलां दीआं जानण वाले ने अंतर जामी भी हन मन करके पूरा ब्रह्म ज्ञान है हिरदे विच अंतर जामी ने ਗੁਰੂ ਅਮਰਦਾਸ ਮਹਾਰਾਜ ਜੀ ਤੇ ਕਰਨ ਕਾਰਨ ਸਮਰੱਥ ਨੇ
1: ਨਮਸਕਾਰ ਤਿੰਨ ਚਰਨ
0: ਐਸੇ ਉਹਨਾਂ ਦੇ ਚਰਨਾਂ ਉੱਪਰ ਮੇਰੀ ਨਮਸਕਾਰ ਆ ਮੈਂ ਮੱਥਾ ਟੇਕਦਾ ਵਾਂ ਕਿ ਸਤਿਗੁਰੂ ਕਿਰਪਾ ਕਰੋ ਮੇਰੇ ਇਹਦੇ ਵਿੱਚ ਵੀ ਗ੍ਰੰਥ ਲਿਖਣ ਵਿੱਚ ਜਿੰਨੇ ਵਿਘਨ ਆਉਣਗੇ ਸਾਰਿਆਂ ਨੂੰ ਆਪ ਜੀ ਨਾਸ ਕਰ ਦਿਓ ਮੇਰੇ ਦੁੱਖਾਂ ਨੂੰ ਵੀ ਚੱਕ
1: ਦਿਓ
0: ਅੱਗੇ ਕਵੀ ਜੀ ਕਬਿੱਤਰਾਂ ਹੀ ਮਹਾਰਾਜ ਦਾ ਜਸ ਕਰਦੇ ਨੇ ਤੇ ਇਹ ਢੁਕਾ ਸੂਰਜ ਦੇ ਨਾਲ ਸੱਚੇ ਪਾਤਸ਼ਾਹ ਜੀ ਦਾ ਦੇ ਰਹੇ ਨੇ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਰਜਨੀ ਵਿਦਿਆ ਵਿਦਿਆ ਸਰ ਰਜਨੀ ਕਹਿੰਦੇ ਰਾਤ ਨੂੰ ਰਾਤ ਤੋਂ ਭਾਵ ਵਿਦਿਆ ਨਾਲ ਹੀ ਸ਼ਬਦ ਆ ਗਿਆ ਵਿਦਿਆ ਤੋਂ ਭਾਵ ਅਗਿਆਨ ਰਾਤ ਦਾ ਹਨੇਰਾ ਜਿਵੇਂ ਹੁੰਦਾ ਕਾਲਾ ਬੋਲਾ ਹਨੇਰਾ ਅਤੇ ਉੱਧਰ ਅਗਿਆਨ ਦਾ ਹਨੇਰਾ ਵੀ ਹਿਰਦੇ ਵਿੱਚ ਐਸਾ ਹੀ ਹੈ ਰਜਨੀ ਵਿਦਿਆ ਸਰ ਰਾਤ ਜਿਹੜੀ ਹੈ ਸੋ ਰਾਤ ਰੂਪੀ ਅਗਿਆਨ ਦੇ ਬਰਾਬਰ ਅਗਿਆਨ ਰੂਪੀ ਰਾਤ ਇਹ ਇੱਕ ਬਰਾਬਰ ਜੋ ਹੈ ਭ੍ਰਮ ਸੋ ਤਿਮਰ ਹਰ ਸੱਚੇ ਪਾਤਸ਼ਾਹ ਸੂਰਜ ਦੇ ਨਾਲ ਢੁਕਾ ਰਹੇ ਨੇ ਕਵੀ ਜੀ ਸੂਰਜ ਦੇ ਗੁਣ ਲੈ ਕੇ ਕੁਝ ਗੁਣ ਦੱਸ ਕੇ ਫਿਰ ਵਾਧਾ ਦੱਸਣਗੇ ਕਿ ਗੁਰੂ ਅਮਰਦਾਸ ਮਹਾਰਾਜ ਜੀ ਦੇ ਵਿੱਚ ਵਾਧਾ ਕੀ ਹੈ ਜਿਵੇਂ ਕੱਲ੍ਹ ਕਮਲਾਂ ਦੇ ਨਾਲ ਕਮਲ ਮਹਾਰਾਜ ਦੇ ਚਰਨ ਢੁਕਾ ਕੇ ਫਿਰ ਵਾਧਾ ਦੱਸਿਆ ਸੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਕਮਲਾਂ ਨਾਲੋਂ ਵਾਧਾ ਕੀ ਹੁਣ ਆਪ ਜੀ ਸੂਰਜ ਦਾ ਦ੍ਰਿਸ਼ਟਾਂਤ ਦੇ ਕੇ ਉਦਾਹਰਣ ਕੁਝ ਗੁਣ ਜਿਹੜੇ ਨੇ ਉਹ ਬਰਾਬਰ ਕਥਨ ਕਰਕੇ ਅਤੇ ਫਿਰ ਵਾਧਾ ਦੱਸ ਰਹੇ ਨੇ ਕੀ ਕਿ ਗੁਰੂ ਅਮਰਦਾਸ ਮਹਾਰਾਜ ਜੀ ਦੇ ਵਿੱਚ ਵਾਧਾ ਕੀ ਰਜਨੀ ਵਿਦਿਆ ਸਰ ਭ੍ਰਮ ਸੋ ਤਿਮਰ ਹਰ ਸੂਰਜ ਦੇ ਚੜ੍ਹਨ ਨਾਲ ਕੀ ਹੁੰਦਾ ਵੀ ਰਾਤ ਦਾ ਹਨੇਰਾ ਛੂ ਮੰਤਰ ਹੋ ਜਾਂਦਾ ਚਾਨਣ ਹੋ ਜਾਂਦਾ ਉਹ ਰਾਤ ਨੂੰ ਚੱਕ ਦਿੰਦਾ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਸੱਚੇ ਪਾਤਸ਼ਾਹ ਗੁਰਸਿੱਖਾਂ ਦੇ ਸ਼ਰਨ ਆਇਆਂ ਦੇ ਹਿਰਦੇ ਵਿੱਚੋਂ ਅਗਿਆਨ ਦਾ ਹਨੇਰਾ ਅਤੇ ਭ੍ਰਮ ਸਰ ਭ੍ਰਮ ਸੋ ਤਿਮਰ ਹਰ ਜਿਹੜਾ ਭਰਮ ਕਰਕੇ ਮਾਇਆ ਦੇ ਭਰਮੋਹ ਜਾਲ ਵਿੱਚ ਪੈ ਕੇ ਜੀਵਾਂ ਦੇ ਅੰਦਰ ਸੋ ਤਿਮਰ ਹਰ ਜਿਹੜਾ ਅਗਿਆਨ ਦਾ ਹਨੇਰਾ ਛਾਇਆ ਹੁੰਦਾ ਅਗਿਆਨਤਾ ਦੀ ਕਾਲੀ ਬੋਲੀ ਰਾਤ ਛਾਈ ਹੁੰਦੀ ਹੈ ਨਾ ਉਹ ਭਰਮ ਦੇ ਸਮੇਤ ਅਗਿਆਨ ਦੇ ਹਨੇਰੇ ਨੂੰ ਹਰ ਚੱਕ ਦਿੰਦੇ ਨੇ ਸੱਚੇ ਪਾਤਸ਼ਾਹ ਗਿਆਨ ਦੀ ਦਾਤ ਦੇ ਕੇ ਉਹ ਐਸੇ ਹਨ
1: ਕਉ ਕਿਸੇ ਕਿੰਕਰ ਬਾਰ ਕੀਨੇ ਬ੍ਰਹੁ ਛੀਨ ਹੈ
0: ਤੇ ਇੱਕ ਤੇ ਇਹ ਗੁਣ ਆ ਸੂਰਜ ਬਾਹਰਲਾ ਹਨੇਰਾ ਦੂਰ ਕਰਦਾ ਹੈ ਗੁਰੂ ਅਮਰਦਾਸ ਮਹਾਰਾਜ ਜੀ ਸੂਰਜ ਦੀ ਨਿਆਈ ਹੋ ਕੇ ਮਿਹਰ ਦੀ ਨਿਗਾਹ ਕਰਕੇ ਗੁਰਸਿੱਖਾਂ ਦੇ ਅੰਦਰ ਦਾ ਗਿਆਨ ਦਾ ਹਨੇਰਾ ਹਰ ਦਿੰਦੇ ਨੇ ਚੱਕ ਦਿੰਦੇ ਨੇ ਭਰਮ ਹਨੇਰਾ ਆਦਿ ਅਤੇ ਕੋਕ ਸੇ ਕਿੰਕਰ ਬਰ ਦੂਜਾ ਗੁਣ ਸੂਰਜ ਵਿੱਚ ਆ ਕੋਕ ਜਿਹੜੇ ਚੱਕਵਾ ਅਤੇ ਚੱਕਵੀ ਜਾਨਵਰ ਨੇ ਦੋ ਨਰ ਅਤੇ ਮਾਦਾ ਇਹਨਾਂ ਨੂੰ ਸਰਾਪ ਹੋ ਗਿਆ ਸੀ ਰਾਮ ਚੰਦਰ ਜੀ ਦਾ ਸੋ ਇਸ ਕਰਕੇ ਇਹ ਬ੍ਰਿਛ 'ਤੇ ਬੈਠੇ ਹੋਏ ਸੀ ਇਕੱਠੇ ਰਹਿੰਦੇ ਸੀ ਜੋ ਸਾਖੀ ਆਉਂਦੀ ਉਹਦੇ ਮੁਤਾਬਕ ਪੁਰਾਣ ਸਾਖੀ ਹੈ ਸਾਰੇ ਕਵੀ ਜਨਾਂ ਨੇ ਇਹ ਦ੍ਰਿਸ਼ਟਾਂਤ ਵਰਤੇ ਨੇ ਅਤੇ ਬਾਣੀ ਵਿੱਚ ਵੀ ਕਬੀਰ ਸਾਹਿਬ ਨੇ ਵਰਤੇ ਨੇ ਪਰ ਇਹ ਦੋਵੇਂ ਜਾਨਵਰ ਨਰ ਅਤੇ ਮਾਦਾ ਇਹ ਜਾਨਵਰ ਦੋਵੇਂ ਇਕੱਠੇ ਸੀ ਅਤੇ ਰਾਮ ਜੀ ਜਿਸ ਵੇਲੇ ਸੀਤਾ ਨੂੰ ਚੁੱਕ ਕੇ ਰਾਵਣ ਲੈ ਗਿਆ ਸੀ ਉਹਦੇ ਵਿਛੋੜੇ ਦੇ ਵਿੱਚ ਕੁਰਲਾ ਰਹੇ ਸੀ ਜਿਵੇਂ ਮਹਾਰਾਜ ਨੇ ਬਾਣੀ 'ਚ ਵੀ ਲਿਖਿਆ ਰਾ ਰੋਵੈ ਰਾਮ ਨਿਕਾਲਾ ਪਿਆ ਸੀਤਾ ਲਖਮਣ ਵਿਛੁੜ ਗਿਆ ਕੁਰਲਾ ਰਿਹਾ ਸੀ ਉੱਚੀ ਉੱਚੀ ਅਤੇ ਉਸ ਵੇਲੇ ਇਹ ਜਿਸ ਰੁੱਖ ਦੇ ਹੇਠਾਂ ਉਹ ਬੈਠ ਕੇ ਕੁਰਲਾ ਰਿਹਾ ਸੀ ਵਿਛੋੜੇ ਵਿੱਚ

0: ਵਿਛੋੜੇ ਦਾ ਦੁੱਖ ਕੀ ਹੁੰਦਾ ਹੈ। ਇਹ ਸਰਾਪ ਉਹਨਾਂ ਦਾ ਹੋ ਗਿਆ ਸੀ ਜੋ ਸਾਖੀ ਆਉਂਦੀ। ਉਸ ਤੋਂ ਬਾਅਦ ਇਹ ਦੋਵੇਂ ਜਾਨਵਰ ਸਾਰੀ ਰਾਤ, ਇਹਨਾਂ ਬਾਰੇ ਇਹ ਵੀ ਆਉਂਦਾ ਹੈ ਕਿ ਨਦੀ ਵਿਚਕਾਰ ਹੋਵੇ, ਇੱਕ ਨਦੀ ਦੇ ਦੂਜੇ ਪਾਸੇ ਹੋਵੇ, ਚੱਕਵਾ ਚੱਕ ਵੀ ਇਕੱਠੇ ਨਹੀਂ ਹੋ ਸਕਦੇ। ਸਾਰੀ ਰਾਤ ਉੱਡਦਾ ਰਹਿੰਦਾ ਨਾ, ਚੱਕਵਾ ਚੱਕ ਵੀ ਇੱਕ ਉੱਡਦੇ ਰਹਿੰਦੇ ਨੇ ਪਰ ਇਕੱਠੇ ਨਹੀਂ ਹੁੰਦੇ। ਸੋ ਜਦੋਂ ਸੂਰਜ ਚੜ੍ਹਦਾ ਉਦੋਂ ਇਹਨਾਂ ਦਾ ਮਿਲਾਪ ਹੁੰਦਾ। ਸੋ ਇਹ ਇਸ ਤਰ੍ਹਾਂ ਜਿਵੇਂ ਕਬੀਰ ਸਾਹਿਬ ਜੀ ਨੇ ਕਬੀਰ ਚੱਕਈ ਜੋ ਨਿਸ ਬੀਸ਼ਰਾ ਆਏ ਮਿਲੇ ਪ੍ਰਭਾਤ, ਜੋ ਨਰ ਬਿਛਰੇ ਰਾਮ ਸਿਉ ਨਾ ਦਿਨ ਮਿਲੇ ਨਾ ਰਾਤ। ਇਹ ਤਾਂ ਰਾਤ ਨੂੰ ਵਿਛੋੜਾ ਹੁੰਦਾ ਸਰਾਪ ਹੋਇਆ ਹੋਣ ਕਰਕੇ, ਅਤੇ ਦਿਨੇ ਮਿਲ ਪੈਂਦੇ ਨੇ। ਦੂਜਾ ਦ੍ਰਿਸ਼ਟਾਂਤ ਕਵੀ ਜੀ ਇਹ ਹੀ ਦਿੰਦੇ ਨੇ, ਕੋਕ ਸੇ ਕਿੰਕਰ ਵਰ ਕੀਨੇ ਬ੍ਰੇਹੋ ਛੀਨ ਹੈ। ਕੋਕ ਚੱਕਵੇ ਵਰਗੇ ਕਿੰਕਰ ਹੁੰਦੇ ਸੇਵਕ, ਜਿਵੇਂ ਸੂਰਜ ਦੇ ਚੜ੍ਹਨ ਨਾਲ ਚੱਕਵਾ ਅਤੇ ਚੱਕਵੀ ਦਾ ਵਿਛੋੜਾ ਦੂਰ ਹੋ ਜਾਂਦਾ ਹੈ, ਉਹ ਉਹਨਾਂ ਦਾ ਮਿਲਾਪ ਹੋ ਜਾਂਦਾ, ਇਵੇਂ ਜਿਹੜੇ ਸੇਵਕ ਆ ਨਾ ਜਿਨ੍ਹਾਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਸ਼ਰਨ ਪਕੜੀ ਹੈ, ਉਹ ਸਿੱਖ ਕਿੰਕਰ ਕਹਿੰਦੇ ਸੇਵਕਾਂ ਨੂੰ। ਕੋਕ ਸੇ ਉਹ ਚੱਕਵੇ ਵਰਗੇ ਜਿਹੜੇ, ਸੋ ਸੇਵਕ ਬਣ ਕੇ ਸਿੱਖ ਜਿਨ੍ਹਾਂ ਨੇ ਸੇਵਾ ਕੀਤੀ ਹੈ, ਸ੍ਰੇਸ਼ਟ ਸਿੱਖ ਬਣ ਕੇ ਆਪ ਜੀ ਦੇ ਦਰ 'ਤੇ ਪੁਕਾਰ ਪੁਕਾਰ ਕੇ, ਅਤੇ ਸਕੀਨੇ ਬ੍ਰਿਹੋ ਛੀਨ ਹੈ, ਉਹਨਾਂ ਦੇ ਵਾਹਿਗੁਰੂ ਨਾਲੋਂ ਪਏ ਹੋਏ ਜਨਮਾਂ ਜਨਮਾਤਰਾਂ ਦੇ ਵਿਛੋੜੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਛੀਨ ਨਾਸ ਕਰ ਦਿੱਤੇ, ਚੱਕ ਦਿੰਦੇ ਨੇ ਮਹਾਰਾਜ ਜੀ। ਕਿੰਨੇ ਗੁਰਸਿੱਖਾਂ ਨੂੰ ਬ੍ਰਹਮ ਗਿਆਨ ਦਿੱਤਾ, ਕਿੰਨਿਆਂ ਨੂੰ ਅੰਦਰੋਂ ਮਿਲਾਪ ਕਰਵਾਇਆ, ਹਿਰਦੇ ਦਾ ਗਿਆਨ ਦਿੱਤਾ, ਗਿਆਨ ਦਾ ਹਨੇਰਾ ਮੇਟ ਕੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਆਪ ਜੀ ਨੇ। ਗਿਣਤੀ ਵਿੱਚ ਭਾਵੇਂ 22 ਬ੍ਰਹਮ ਗਿਆਨੀ ਆਉਂਦੇ ਨੇ, ਪਰ ਬਹੁਤ ਗੁਰਸਿੱਖਾਂ 'ਤੇ ਬਖਸ਼ਿਸ਼ਾਂ ਕੀਤੀਆਂ। ਇਉਂ ਕਹਿੰਦੇ ਜਿਹੜੇ ਕੋਕ ਦੀ ਨਿਆਈ ਮਹਾਰਾਜ ਦੇ ਸੇਵਕ ਬਣ ਕੇ ਜਿਨ੍ਹਾਂ ਸੇਵਾ ਕੀਤੀ, ਉਹਨਾਂ ਦਾ ਬਿਰਹੋ ਵਿਛੋੜਾ ਜਨਮਾਂ ਜਨਮਾਂਤਰਾਂ ਦਾ ਮਹਾਰਾਜ ਜੀ ਨੇ ਛੀਨ ਕਰ ਦਿੱਤਾ, ਚੱਕ ਦਿੱਤਾ। ਦੂਜਾ ਗੁਣ ਸੂਰਜ ਦੀ ਨਿਆਈ ਇਹ ਹੈ, ਤੇ ਫਿਰ ਸਾਧ ਸੰਗ ਜੀ ਜਦੋਂ ਸੂਰਜ ਚੜ੍ਹਦਾ ਹੈ ਉਸ ਵੇਲੇ ਤਾਰਿਆਂ ਦੀਆਂ ਸੋਹਣੀਆਂ ਪੰਗਤੀਆਂ ਆਕਾਸ਼ ਵਿੱਚ, ਜਿਹੜੀਆਂ ਹਨੇਰੇ ਦੇ ਵਿੱਚ ਟਿਮ ਟਿਮਾਉਂਦੀਆਂ ਨੇ, ਸੋਹਣੀਆਂ ਪੰਗਤੀਆਂ ਵਿੱਚ ਡਾਰਾਂ ਦੀ ਨਿਆਈ, ਤਾਰੇ ਸੋਭਦੇ ਹੁੰਦੇ ਆ ਨਾ, ਉਹ ਵੀ ਛੁਪ ਜਾਂਦੇ ਨੇ ਸੂਰਜ ਦੇ ਚੜ੍ਹਨ ਨਾਲ। ਸੋ ਮਾਲ ਉੱਡ ਕਲਮਲ ਕੰਦਲ ਦੁਰਾਏ ਦਲ, ਭਾਈ ਗੁਰਦਾਸ ਸਾਹਿਬ ਜੀ ਨੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਸੂਰਜ ਦੇ ਨਾਲ ਹੀ ਟੁਕਾਇਆ, ਉਹਨਾਂ ਦਾ ਗਿਆਨ। ਆਪਾਂ ਉਹਨਾਂ ਦੇ ਬਚਨ ਪੜ੍ਹਦੇ ਹਾਂ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਆ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਆ, ਤਾਰੇ ਛੁਪ ਜਾਂਦੇ ਆ, ਹਨੇਰਾ ਵੀ ਚੱਕਿਆ ਜਾਂਦਾ। ਮਾਲ ਉੱਡ ਕਲਮਲ ਕੰਦਲ ਦੁਰਾਏ ਦਲ, ਤੀਜਾ ਗੁਣ ਗੁਰੂ ਅਮਰਦਾਸ ਮਹਾਰਾਜ ਜੀ ਦਾ ਸੂਰਜ ਦੀ ਨਿਆਈ। ਬਈ ਜਿਹੜੇ ਕਲਮਲ ਕਹਿੰਦੇ ਸੰਸਕ੍ਰਿਤ ਵਿੱਚ ਪਾਪਾਂ ਨੂੰ, ਗੁਨਾਹਾਂ ਨੂੰ, ਸ਼ਰਨ ਆਏ ਗੁਰਸਿੱਖਾਂ ਦੇ ਜਿੰਨੇ ਪਾਪਾਂ ਰੂਪੀ ਗੁਨਾਹਾਂ ਰੂਪੀ ਡਾਰ ਹੁੰਦੀ ਨਾ, ਜਮ੍ਹਾਂ ਹੋਏ ਹੁੰਦੇ ਨੇ ਸੰਚਿਤ ਕਰਮ, ਜਿਨ੍ਹਾਂ ਕਰਕੇ ਦੁੱਖ ਆਉਂਦੇ ਨੇ। ਮਾਲ ਉੱਡ ਉਹ ਉਹਨਾਂ ਤਾਰਿਆਂ ਦੀ ਨਿਆਈ, ਪੰਗਤੀਆਂ ਦੀ ਨਿਆਈ ਹੁੰਦੇ ਨੇ। ਕੰਦਲ ਦੁਰਾਏ ਦਾ ਉਹਨਾਂ ਨੂੰ ਕੱਟ ਕੇ, ਮਹਾਰਾਜ ਕੰਦਲ ਦਾ ਅਰਥ ਵੈਸੇ ਹੈ ਝਿੜਕ ਕੇ, ਝਿੜਕ ਕੇ ਮਹਾਰਾਜ ਦੁਰਾਏ ਦਲ ਉਹਨਾਂ ਦੇ ਪਾਪਾਂ ਦੇ ਸਮੂਹ ਦਲ ਫੌਜ ਨੂੰ ਝਿੜਕ ਕੇ ਛੁਪਾ ਦਿੰਦੇ ਨੇ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਆ ਕੇ ਸਿੰਘਾਸਨ 'ਤੇ ਬੈਠਦੇ ਨੇ, ਇੰਨਾ ਤੇਜ਼ ਤਾਪਾ ਉਹਨਾਂ ਦੀ ਨਿਗਾਹ ਵਿੱਚ ਕਿ ਸ਼ਰਨ ਆਏ ਗੁਰਸਿੱਖਾਂ ਦੀ ਭਾਵਨਾ ਮੁਤਾਬਕ ਉਹਨਾਂ ਦੇ ਜਿਵੇਂ ਮਹਾਰਾਜ ਬਖਸ਼ਿਸ਼ਾਂ ਦਰਸ਼ਨ ਕਰਦੇ ਨੇ, ਅਤੇ ਉਹਨਾਂ ਦੇ ਸਾਰੇ ਹੀ ਮਾੜੇ ਕਰਮਾਂ ਰੂਪੀ, ਗੁਨਾਹ ਰੂਪੀ ਤਾਰਿਆਂ ਦੀਆਂ ਪੰਗਤੀਆਂ ਜਿਹੜੇ ਜਮ੍ਹਾਂ ਹੋਏ ਹੁੰਦੇ ਨੇ ਸੰਚਿਤ ਕਰਮ, ਉਹਨਾਂ ਨੂੰ ਮਹਾਰਾਜ ਝਿੜਕ ਕੇ ਐਸਾ ਤੇਜ਼ ਤਾਪ ਹੈ ਨਿਗਾਹ ਦੇ ਵਿੱਚ, ਬਖਸ਼ਿਸ਼ ਦੇ ਵਿੱਚ, ਕਿ ਉਹਨਾਂ ਨੂੰ ਝਿੜਕ ਕੇ ਮਹਾਰਾਜ ਛੁਪਾ ਦਿੰਦੇ ਨੇ, ਪਾਪ ਖਤਮ ਹੀ ਹੋ ਜਾਂਦੇ ਹਨ।
1: ਪਲ ਪਲ ਗਿਆਨ ਸੋ ਪ੍ਰਕਾਸ਼ ਭਵ ਕੀਨ ਹੈ,
0: ਤੇ ਪਲ ਪਲ ਕਵੀ ਜੀ ਲਿਖ ਰਹੇ ਨੇ, ਹਰੇਕ ਪਲ ਮਹਾਰਾਜ ਨੇ ਉਹਨਾਂ ਗੁਰਸਿੱਖਾਂ ਦੇ ਪਾਪ ਮੇਟ ਕੇ, ਤੇ ਸੰਸਾਰ ਵਿੱਚ ਉਹਨਾਂ ਦੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਕੀਤਾ ਹੈ, ਗਿਆਨ ਦਾ ਚਾਨਣ ਚੜਾਇਆ। ਜਿਵੇਂ ਸੂਰਜ ਜਿਵੇਂ ਚੜ੍ਹ ਜਾਂਦਾ

ਪਲ ਪਲ ਪ੍ਰਕਾਸ਼ ਹੁੰਦਾ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਪਲ ਪਲ ਵਿੱਚ ਇੰਨੀਆਂ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ ਨੇ ਕਿ ਜਿਸ ਪਲ ਵੀ ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਅਰਦਾਸਾਂ ਕੀਤੀਆਂ, ਚਰਨ ਫੜੇ, ਉਸੇ ਵੇਲੇ ਪ੍ਰਕਾਸ਼ ਕੀਤਾ, ਮਹਾਰਾਜ ਕਿਰਪਾ ਕਰਦੇ। ਤਾਂ ਮਹਾਰਾਜ ਜੀ ਨੇ ਐਸਾ ਪ੍ਰਕਾਸ਼ ਕੀਤਾ, ਐਸੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਹਨ। ਸੂਰਜ ਦੇ ਨਾਲ ਆਪ ਜੀ ਗੁਣ ਜਿਹੜੇ ਨੇ ਗੁਣ ਟੁਕਾ ਕੇ ਅਤੇ ਫਿਰ ਵਾਧਾ ਦੱਸਣਗੇ, ਇੱਥੇ ਅੱਧਾ ਕਵਿਤ ਹੋਇਆ ਹੈ। ਸੋ ਸਾਧ ਸੰਗਤ ਜੀ, ਬਾਕੀ ਅੱਧਾ ਆਪਾਂ ਕੱਲ੍ਹ ਨੂੰ ਵਿਚਾਰਾਂਗੇ। ਸਤਿਗੁਰੂ ਕਿਰਪਾ ਕਰਨ ਇੱਥੇ ਇਸ ਸਮੇਂ ਦੀ ਸਮਾਪਤੀ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ। ਕਵੀ ਜੀ ਦੀ ਕਵਿਤਾ ਦੀ ਬੜੀ ਕਮਾਲ ਆ, ਬਹੁਤ ਡੂੰਘੇ ਦੇ ਅਰਥ ਨੇ। ਸੋ ਅਥਾਹ ਸ਼ਰਧਾ ਹੈ ਅਤੇ ਸਾਨੂੰ ਇਹ ਹੀ ਭਾਵ ਲੱਗਦਾ ਵੀ ਸੋ ਜਿੰਨੀ ਭਾਵਨਾ ਨਾਲ ਅਸੀਂ ਗੁਰੂ ਦੇ ਚਰਨਾਂ 'ਤੇ ਆਵਾਂਗੇ, ਜਿੰਨੀ ਭਾਵਨਾ, ਜਿੰਨੀ ਸ਼ਰਧਾ, ਵਿਸ਼ਵਾਸ, ਅਰਦਾਸਾਂ ਕਰਾਂਗੇ, ਉਨੀਆਂ ਰਹਿਮਤਾਂ ਅੱਜ ਵੀ ਹੁੰਦੀਆਂ ਨੇ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹਨ। ਇਹਨਾਂ ਮੰਗਲਾਂ ਤੋਂ ਭਾਵ ਸਾਡੇ ਮਨ ਵਿੱਚ ਸ਼ਰਧਾ ਭਾਵਨਾ ਪੈਦਾ ਹੋਣੀ ਚਾਹੀਦੀ, ਵਿਸ਼ਵਾਸ। ਸਤਿਗੁਰੂ ਕਿਰਪਾ ਕਰਨ, ਗਰੀਬ ਨਿਵਾਜ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸੁਮੱਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ, ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣੇ ਆਈ ਆ, ਸਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰਤਾ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰਾ ਨਹਦ ਵਾਜੇ, ਆਨੰਦ ਸੁਣਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ।

ਮਨ ਲਾਗਾ ਜਮ ਲੱਜੈ ਕਰ ਭਾਗਾ ਪ੍ਰਭ ਜੀ ਤੂੰ ਬੇਰੋ ਸੁਖਦਾਤਾ ਬੰਧਨ ਕਾ ਕਰੇ ਮਨ ਨਿਰਮਲ ਪੂਰਨ ਪੁਰਖ ਵਧਾਤਾ ਰਹਾਉ ਨਾਨਕ ਪ੍ਰਭ ਅਵਨਾਸੀ ਤਾ ਕੀ ਸੇਵਨ ਬਿਰਤੀ ਜਾਸੀ ਅਰਧ ਕਰੇ ਤੇਰੇ ਦਾਸਾ ਜਾ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੈ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮੇ ਔਖਾ ਦੀਆਂ ਏਕਾ ਲਿਵਲਾਈ ਰਾਖ ਲਈ ਤਨ ਰੱਖਣ ਹਾਰ ਸਭ ਬਿਆਦ ਮਟਾਈ ਪਹੁ ਨਾਨਕ ਕਿਰਪਾ ਭਈ ਪ੍ਰਭੈ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀ ਤੋਣਾ ਹੋਣਾ ਤੂੰ ਨਹਿ ਟੁਟੈ ਨਿਕਟ ਨ ਜਾਹਿਓ ਦੂਤ ਸਲੋਕ ਮੁਹੱਲਾ ਪੰਜਵਾਂ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਾਰ ਹਰ ਦੇਹੋ ਨਾਨਕ ਮੀਤ ਸੋਹੇਲਾ ਰਾ ਗੌੜੀ ਦੀਪ ਕੀ ਮੁਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਹੋ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰ ਸਿਰਜਨਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਇ ਰਹਾਉ ਨਿਤ ਨਿਤ ਜੀ ਅੜੇ ਸੰਭਾਲੀਅਨ ਦੇਖੈ ਕਾ ਦੇਵਣ ਹਾਰ ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾਤੇ ਕਮਣ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਅਸੀਸੜਿਆ ਜੋ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸੱਦੜ ਨਿਤ ਭਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗਾਸਾ ਮਹੱਲਾ ਪਹਿਲਾ ਛੇ ਅਕਹਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਕਹਿ ਰਾਖ ਵਡਾਈ ਤੋਏ ਰਹਾਓ ਵਿਸੋਏ ਚਸਿਆ ਘੜੀਆ ਪਹਿਰਾ ਤਿੱਤੀ ਵਾਰੀ ਮਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇਕੇ ਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਥਾਲ ਰਬ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲਓ ਪਾਵਨ ਚਵਰੋ ਕਰੇ ਸਗਲ ਬਨਰਾਏ ਫੂਲਾਂ ਜੋਤੀ ਕੈਸੀ ਆਰਤੀ ਹੋਏ ਭਵ ਖੰਡਾ ਤੇਰੀ ਆਰਤੀ ਅਨਹਤਾ ਸਦਵਾਜਨ ਭੇਰੀ ਰਹਾਓ ਸਹਿਸ ਤਬ ਨੈਨ ਨਾਨ ਨੈਨ ਹੈ ਤੋਹੇ ਕੋ ਸਹਿਸ ਮੂਰਤ ਨਾਇਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਬ ਗੰਧ ਵਿਚਲਤ ਮੋਹੀ ਸਾਮਹਿ ਜੋਤ ਜੋਤ ਹੈ ਸੋਏ ਇਸਦਾ ਚਾਨਣ ਸਾਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰਾਂ ਦਲੋ ਬਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰਨ ਕੋ ਹੋਏ ਜਾਤੇ ਤੇਰਾ ਨਾ ਵਾਸਾ ਰਾ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲ ਮੰਡਲ ਮੰਡਾ ਹੇ ਕਰ ਸਾਧੂ ਅੰਜ

ਚਲੋ ਹਰਲਾਹ ਆਗੇ ਬਸਨ ਸੁਹੇਲਾ ਔਦ ਘਟੈ ਦਿਨ ਸਰੈ ਨਾਰੇ ਮਨ ਗੁਰਮਿਲ ਕਾਜ ਸਵਾਰੀ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਜਗਾਇ ਪਿਆ ਵੈ ਉਹ ਰਸ ਅਕਤ ਕਥਾ ਤਿਨ ਜਾਨੀ ਜਾ ਕੋ ਆਏ ਸੋਇ ਬਿਹਾਜੋ

ਸਤਨਾਮ ਸ੍ਰੀ ਵਾਹਿਗੁਰੂ ਜੀ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ

ਨਾਮ ਧਿਆਨ ਸੁਖ ਫਲ ਪਾਇਨ ਆਠ ਪਹਿਰ ਆਰਾਧ ਹੈ ਤੇਰੀ ਸ਼ਰਨ ਤੇਰਾ ਪਰਵਾਸ ਹੈ ਪੰਚ

जिन कल राखी मेरी वाहे गुरु जी का खालसा।

ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਪੀ ਸੱਚ ਨਾਨਕ ਹੁਸੀ ਪੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਹਿ ਰਹਿਲ ਉਤਾਰ ਭੁੱਖੇ ਆ ਭੁੱਖ ਨ ਉਤਰੀ ਜੇ ਬੰਨਾ ਪੁਰੀ ਅਪਾਰ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕੇਵੋ ਸਚਿਆਰਾ ਹੋਈ ਹੈ ਕਿਵ ਕੂੜਾ ਤੁੱਟੈ ਪਾਲ ਹੁਕਮ ਰਜਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੇ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਣ ਜੀ ਹੁਕਮ ਲੈ ਵੜਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣਾ ਨਿਸ਼ਾਨ ਗਾਵੇ ਕੋ ਗੁਣ ਵਡਿਆਈ ਆਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੀ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹੱਦ ਰਾਹ ਦੂਰ ਕਥ ਨਾ ਕਥੀ ਨਾ ਆਵੈ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਕਾਹੀ ਕਾਹੇ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਚੈ ਵੇ ਪ੍ਰਵਾਹ ਸਾਚਾ ਸਾਹਿਬ ਸਾਤ ਨਾ ਪਾਖੇ ਆ ਪਾਹੁ ਪਾਰ ਆਖਾ ਹੈ ਮੰਗਾ ਹੈ ਦੇਹ ਦੇਹ ਦਾਤ ਕਰੀ ਦਾਤਾ ਰੂਪ ਫਿਰ ਕੇ ਅੱਗੇ ਰੱਖੀ ਹੈ ਜੇ ਦਿਸਾ ਦਰਬਾਰ ਮਾਹ ਕੇ ਬੋਲਣ ਬੋਲੀ ਹੈ ਜਿੱਥੋਂ ਧਰੇ ਪਿਆਰ ਅੰਮ੍ਰਿਤ ਵੇਲਾ ਸਤਨਾ ਵੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁੱਖ ਦੁਆਰ ਨਾਨਕ ਇਹ ਵੈ ਜਾੜੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਨ ਨਾਨਕ ਆਵੀਐ ਗੁਣੀ ਨਿਦਾਨ ਗਾਵੀਐ ਸੁੜੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਣਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਾਵਾ ਜਿਤ ਸੁਭਾਵਾ ਬਿਨ ਪਾਣੀ ਕੇ ਨਾਈ ਕਰੀ ਜੇ ਤੀਸਰਟ ਉਪਾਈ ਵੇਖਾ ਬਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੈ ਸਭ ਕੋਏ ਚੰਗਾ ਨਾ ਉਰਖਾ ਇੱਕ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟ ਅੰਦਰ ਕੀਟ ਕਾਲ ਦੋਸੀ ਦੋਸਤ ਹੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਇ ਨਾ ਸੁਜਾਈ ਜੇ ਤਿਸ ਗੁੜ ਕੋਏ ਕਰੇ ਸੁੜਿਆ ਸਿੱਧ ਪੀਰ ਸੁਰਨਾਥ ਸੁੜਿਆ ਧਰਤ ਤਬਲ ਆਕਾਸ਼ ਸੁੜਿਆ ਦੀਪ ਲੋਪਾ ਤਾਲ ਸੁੜਿਆ ਪੋਹਨ ਸਕੈ ਕਾਲ ਨਾਨਕ ਭਗਤ ਸਦਾ ਵਿਗਾਸ ਸੁੜਿਆ ਦੁਖ ਪਾਪ ਕਾ ਨਾਸ ਸੁੜਿਆ ਈਸ਼ਰ ਬਰਮਾ ਇੰਦਉ ਸੁੜਿਆ ਮੁਕਸਾਲਾ ਹਨੁਮੰਦ ਸੁਣਿਆ ਜੁਗ ਜੁਗਾ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤਸੰਤੋ ਗਿਆਨ ਸੁਣਿਆ ਅੜਚੜ ਕਾਸ਼ ਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੀ ਗਾਹਾ ਸੁਣਿਆ ਸੇਕ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਵਸ ਗਾਹੁ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛਾ ਪਿਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿਕਣ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਇ ਮਨ ਬੁੱਧਉ ਮੰਨੈ ਸਗਲ ਭਵਨ ਕੀ ਸੁਰਧ ਮੰਨੈ ਮੋਹਿ ਚੋਟਾਂ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ
ऐसा नाम निरंजन होई जी को मन जाने मन कोई मन्ना मार्ग ठग न पाई मन्ना पासु प्रगट जाई मन्ना मग्न चला पंथ मन्ना धर्म सेती संबंध ऐसा नाम निरंजन होई जी को मन जाने मन कोई ਮੰਨੇ ਪਾਵੇ ਮੁਖ ਦੁਆਰ ਮੰਨੇ ਪਰਿਵਾਰ ਸਾਧ ਹਰ ਮੰਨੇ ਤਰਾ ਤਰ ਗੁਰਸਿੱਖ ਮੰਨੇ ਨਾਨਕ ਪਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਏ ਪੰਚ ਪਰਿਵਾਰ ਪੰਚ ਪ੍ਰਧਾਨ ਪੰਚੇ ਪਾਵਹਿ ਦੁਰਗਹਿ ਮਾਨ ਪੰਚੇ ਸੋਹੈ ਦਰ ਰਾਜਾਨ ਪੰਚਾਂ ਕਾ ਗੁਰੇਕ ਧਿਆਨ ਜੀ ਕੋ ਕਹਿ ਕਰਾ ਵਿਚਾਰ ਕਰਤੇ ਕਾ ਕਰਣਾ ਨਾਹੀ ਸਮਾਰ ਧਾਵਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤਉ ਜੇ ਕੋ ਬੁੱਝਿਆ ਹੋ ਵੈਸਿਆ ਤਬਲਾ ਉੱਪਰ ਕੀਤਾ ਭਾਰ ਧਰਤੀ ਹੋਰ ਪ੍ਰੈ ਹੋਰ ਤਿਸਤੇ ਭਾਰਤ ਲੈ ਕਮਜ਼ੋਰ ਜੀ ਅਜਾਤ ਰੰਗਾ ਕੇ ਨਾਮ ਸਬਦਾ ਲਿਖਿਆ ਬੜੀ ਕਲਾਵੇਂ ਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਧਣਸ ਵੱਲ ਰੂਪ ਕੀਤੀ ਦਾਤ ਜਾਣਾ ਕੌਣ ਕੂਤਉ ਕੀਤਾ ਪਸਾਓ ਕੋ ਕਵਾਉ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕੌਣ ਕਹਾ ਵਿਚਾਰੂ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਭਾਵ ਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਮੁੱਖ ਵੇਦ ਪਾਠ ਸੰਖ ਜੋਗ ਮਨ ਰਾਹ ਦਾਸ ਸੰਖ ਭਗਤ ਗੁਣ ਗਿਆਨ ਵਿਚਾਰੂ ਅਸੰਖ ਸਤੀ ਅਸੰਖ ਦਾਤਾਰੂ ਅਸੰਖ ਸੂਰ ਮੋਹ ਬਖਸਰ ਸੰਖ ਮੁੱਲ ਵਿਲਾਇਤਾਰ ਕੁਦਰਤ ਕਵਣ ਕਹਾ ਵਿਚਾਰੂ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮ ਨਿਰੰਕਾਰੂ ਅਸੰਖ ਮੂਰਖ ਅੰਤ ਘੋਰ ਅਸੰਖ ਚੋਰ ਹਰਾਮ ਘੋਰ ਅਸੰਖ ਅਮਰ ਕਰ ਜਾਹਿ ਜੋਰ ਅਸੰਖ ਗੜ ਬੜ ਹੱਤਿਆ ਕਮਾਹਿ ਸੰਖ ਪਾਪੀ ਪਾਪ ਕਰ ਜਾਹਿ ਸੰਖ ਕੂੜੇ ਅਰ ਕੂੜੇ ਫਰਾਹਿ ਸੰਖ ਮਲੇਸ਼ਮਰ ਪਾਖਾ ਇਹ ਸੰਖ ਨਿੰਦਕ ਸਿਰ ਕਰ ਭਾਰੂ ਨਾਨਕ ਨੀਚ ਕਹਾ ਵਿਚਾਰੂ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰੂ ਤੂੰ ਉਸਦਾ ਸਲਾਮਤ ਨਿਰੰਕਾਰੂ ਅਸੰਖ ਨਾਵੂ ਅਸੰਖ ਥਾਵੂ ਅਗਮ ਅਗਮ ਸੰਖ ਲੋ ਅਸੰਖ ਹਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਰਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਕਰਸਰ ਸੰਯੋਗ ਵਖਾਣ ਜਿਨ ਇਹ ਲਿਖੇ ਤੇ ਸਿਰ ਨਾਹਿ ਜੇ ਪਰਮਾਹਿ ਤਿਪਤੇ ਪਾਹੇ ਜੀਤਾ ਕੀਤਾ ਤੇਤਾ ਨਾਉ ਨਾਵੈ ਨਾਹੀ ਕੁਥਾਉ ਕੁਦਰਤ ਕਉ ਕਹਾ ਵਿਚਾਰੂ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉੱਤਰ ਸੋਖੇ ਹੇ ਮੂੰਹ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪਾ ਨਾਵੈ ਕੈ ਰੰਗ ਪੁੰਨੀ ਪਾਪੀ ਅਖੰਡਾ ਹੀ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਕਾਹੋ ਨਾਨਕ ਹੁਕਮੀ ਆਬ ਹੋ ਜਾਵੋ ਤੀਰਥ ਤਪ ਦਇਆ ਦਾ ਦਾਨ ਜੇ ਕੋ ਪਾਵੈ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਨ ਨਹਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਤਾਤ ਬਾਣੀ ਬ੍ਰਹਮਾਉ ਸਤ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਚੈਰੂਤੀ ਮਾਹ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੀ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀ ਅੱਜ ਲੇਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣਾ ਰੁਤ ਮਾਹ ਨਾ ਕੋਈ ਜਾ ਕਰਤਾ ਸਿਰਟੀ ਕੋ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਆਖਾਂ ਕਿਵਸਾ ਲਾਹੀ ਕਿਵਰ ਨਿਕਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣਾ ਅੱਗਾ ਗਿਆ ਨਾ ਸੋਹੈ ਪਾਤਾਲਾ ਪਾਤਾਲ ਲੱਖ ਆਗਾਸ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣਕ ਬਾਤ ਸਹਿਸ ਅਠਾਰਹ ਕਹਿਣਕ ਤੇ ਬਾਸਲੂ ਇੱਕ ਧਾਤ ਲੇਖਾ ਹੋ ਤਾ ਲਿਖਿਆ ਲੇਖਾ ਹੋ ਵਿਨਾਸ ਨਾਨਕ ਵੱਡਾ ਆਖੇ ਆਪੇ ਜਾਣਾ ਆਪ ਸਾਲਾਹੀ ਸਾਲਾਹੇ ਤੀ ਸੁਰਤ ਪਾਈਆ ਨਦੀਆਂ ਅਤੇ ਵਾਹ ਪਵਹ ਸੰਬੰਧ ਨਾ ਜਾਣੀਆ ਹੈ ਸੁਮੰਦ ਸਾਹੋ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਸਿਮਰ ਹੁਣਾ ਵਿਚਰੈ ਅੰਤ ਨਾ ਸਿਪਤੀ ਕਹਿਣ ਨਾ ਅੰਤ ਅੰਤ ਨਾ ਕਰਨ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨੂੰ ਜਾਪੈ ਕਿਆ ਮਨ ਮੰਤ ਅੰਤ ਨੂੰ ਜਾਪੈ ਕੀਤਾ ਆਕਾਰ ਅੰਤ ਨੂੰ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੀ ਬਿਲਾਹੀ ਤਾ ਕੇ ਅੰਤ ਨੂੰ ਪਾਏ ਜਾਏ ਉਹ ਅੰਤ ਨਾ ਜਾਣਾ ਕੋਈ ਬਹੁਤ ਕਹੀ ਆ ਬਹੁਤ ਆਹ ਵੱਡਾ ਸਾ ਉੱਚਾ ਥਾ ਉੱਚੇ ਉੱਪਰ ਉੱਚਾ ਨਾਓ ਇਹ ਬੜ ਉੱਚਾ ਹੋਵੇ ਕੋਈ ਤਿਸ ਉੱਚੀ ਕੋ ਜਾਣੈ ਸੋਏ ਜੇ ਬੜੇ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਈ ਵੱਡਾ ਦਾਤਾ ਤਿਲਨਾ ਤਮਾਏ ਕਿਤੇ ਮੰਗਹਿ ਜੋਤ ਪਾਰੂ ਕਿਤੇ ਅਗਣ ਤਹੀ ਵਿਚਾਰੂ ਕਿਤੇ ਖਪ ਟੁੱਟਾ ਹੋਵੇ ਕਾਰ ਕਿਤੇ ਲੈ ਲੈ ਕਿਰਪਾ ਹੀ ਕਿਤੇ ਮੂਰਖਾ ਹੀ ਖਾਹੇ
ਕੇਤਿਆ ਦੁਖ ਭੁਗ ਸਦਮਾਰ ਇਹ ਪੇਦਾ ਤੇਰੀ ਦਾ ਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨ ਸਕੈ ਕੋਈ ਜੇ ਕੋ ਖਾਏ ਕੋ ਆਖਣ ਪਾਇਓ ਉਹ ਜਾਣ ਜੀਤੀਆ ਮੋਹ ਖਾਏ ਆਪੇ ਜਾਣਾ ਆਪੇ ਦੇ ਆਖੈ ਹਸੇ ਪੇ ਕੇ ਕੇ ਜਿਸ ਨੂੰ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਹੋ ਮੁਲ ਗੁਣ ਮੁਲਵਾ ਪਾਰ ਮੁਲਵਾ ਪਾਰੀ ਮੁਲ ਭੰਡਾਰ ਮੁਲਿਆ ਮਹਿ ਮੁਲਾ ਜਾਹੀ ਮੁਲ ਭਾਏ ਮੁਲਾ ਸੰਭਾਹੇ ਮੁਲ ਧਰ ਮੁਲ ਦੀ ਬਾਣ ਮੁਲ ਤੁਲ ਮੁਲ ਪ੍ਰਵਾਣ ਮੁਲ ਬਖਸ਼ੀਸ਼ ਮੁਲ ਨਿਛਾਣ ਮੁਲ ਕਰ ਮੁਲ ਪ੍ਰਵਾਣ ਮੁਲੋ ਮੁਲੇ ਆਖਿਆ ਨਾ ਜਾਏ ਆਖ ਆਖ ਰਹੇ ਲਿਬਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜਿਕਰੈ ਵਿਖਿਆਣ ਆਖੇ ਬ੍ਰਹਮੇ ਆਖੇ ਹਿੰਦੂ ਆਖੇ ਗੋਪੀਤਾ ਗੋਬਿੰਦੋ ਆਖੇ ਈਸ਼ਰੇ ਆਖੇ ਸਿੱਧੋ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਵਿਆਖੇ ਦੇਵ ਆਖੇ ਸੁਰ ਨਾਰ ਮੰਜਣ ਸੇਵ ਕੀਤੀ ਆਖੇ ਆਖਣ ਪਾਹੀ ਕੀਤੀ ਕਾਹੀ ਕਾਹੀ ਉੱਠ ਉੱਠ ਜਾਹੇ ਇਤੇ ਕੀਤੇ ਹੋਰ ਕਹੇ ਤਾ ਆਖਣ ਕਹਿ ਕੇ ਜੇਵੜ ਭਾਵੇ ਤੇ ਉੜੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੁੱਲ ਵਿਗਾੜੂ ਤਾਂ ਲਿਖਿਆ ਸਿਰ ਗਾਵਾਰਾ ਗਾਵਾਰੂ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾਦ ਅਨੇਕਾ ਸੰਖਾ ਕੀਤੀ ਬਾਵਣ ਹਾਰੀ ਕੀਤੀ ਰਾਗ ਪਰਿਸ਼ ਕਿਸ਼ਨ ਕੀਤੀ ਗਾਵਣ ਹਾਰੀ ਗਾਵਹਿ ਤੁਹਨ ਪਾਵਣ ਪਾਣੀ ਬਹਿੰਤਰ ਗਾਵੈ ਰਾਜਾ ਧਰਮ ਦੁਆਰੀ ਗਾਵਹਿ ਚੇਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੀ ਗਾਵਹਿ ਦਸ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਡਿਤ ਪੜ੍ਹ ਕਿਸਰ ਯੁਗ ਯੁਗ ਵੇਦਾਂ ਨਾਲੇ ਗਾਵੈ ਮੋਹਣੀ ਅਮਨ ਮੋਹਣ ਸੁਰਗਾ ਮਚੇ ਪਿਆਲੇ ਗਾਵਣ ਰਤਨੂ ਪਾਏ ਤੇਰੇ ਅੜਸੜ ਤੀਰਤ ਨਾਲੇ ਗਾਵੈ ਜੋਧ ਮਹਾਬਲਸੂਰਾ ਗਾਵੈ ਖਾਣ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਨੂੰ ਗਾਵੈ ਜੋਧ ਭਾਵਣ ਅਤੇ ਤੇਰੇ ਭਗਤ ਰਸਾਲੇ ਹੋਰ ਕੀਤੀ ਗਾਵਣ ਸੇ ਮੈਂ ਚਿਤਨੇ ਆਵਣ ਨਾਨਕ ਆ ਵਿਚਾਰੀ ਸੋਈ ਸੋਈ ਸਦਾ ਸਾਹਿਬ ਸਾਚਾ ਸਾਚੀ ਨਾਈ ਹੈ ਪੀਓਸੀ ਜਾਨ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਦਿਸਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮਣਾ ਕਰਨਾ ਜਾਈ ਸੋ ਪਾਤਸ਼ਾਹ ਹੁਸਾਹ ਪਾਤਸ਼ਾਹਿਬ ਨਾਨਕ ਰਹਿਣ ਜਾਈ ਮੁੰਦਾ ਸੰਤੋਖ ਸਰੰਪਤ ਝੋਲੀ ਧਿਆਨ ਕੀ ਕਰੇ ਬੇਭੂਤ ਕਿੰਥਾ ਕਾਲ ਕੁਆਰੀ ਕਾਇਆ ਜੁਗ ਡੰਡਾ ਪ੍ਰਤੀਤ ਹੈ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋਵੇ ਸੋ ਭੁਗਤ ਗਿਆਨ ਦਇਆ ਭੰਡਾਰਨ ਕੜਕੜ ਵਾਜਹਿ ਨਾਥ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਿਧ ਪ੍ਰਸਾਦ ਸੰਯੋਗ ਵਿਯੋਗ ਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਤਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋਵੇ ਸੋ ਏਕਾ ਮਾਈ ਜੁਗਤ ਵੇ ਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵ ਚਲਾਵੈ ਜਿਵ ਹੋਵੈ ਪ੍ਰਵਾਣ ਉਹ ਵੇਖੈ ਉਹ ਨਾ ਨਦ ਆਵੈ ਬਹੁਤਾ ਇਹ ਵਿਡਾੜੂ ਆਦੇਸ਼ ਤਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋਵੇ ਇੱਕ ਆਸਨ ਲੋਏ ਲੋਏ ਭੰਡਾਰੂ ਜੋ ਕਿਛ ਪਾਇਆ ਸੋ ਇੱਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚਿਕਾਰ ਆਦੇਸ਼ ਤਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ਼ ਇੱਕ ਦੂਜੀ ਬੋਲਾ ਖੋ ਹੇ ਲੱਕ ਵੈ ਲੱਕ ਵੀ ਸਲੱਕ ਲੱਗ ਗੇੜਾ ਆਖੀ ਐਕ ਨਾਮ ਜਗਦੀਸ਼ ਇਤਰਾਹ ਪਤ ਪਪੜੀਆ ਚੜੀਆ ਹੋਏ ਅਕੀਸ ਹੈ ਸੁਣ ਗੱਲਾਂ ਆ ਕਾਸ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜ ਐਠੀਸ ਆਖਣ ਜੋਰ ਚੁੱਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵ ਮਰ ਨਾ ਹਜੋਰ ਜੋ ਨਾ ਰਾਜ ਮਾਨ ਮਰ ਸੋਰ ਜੋ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖਾ ਸੋਏ ਨਾਨਕ ਉੱਤਮ ਨਿਕ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਾਵਣ ਪਾਣੀ ਅਗਨੀ ਪਾਤਾਲੂ ਤਸਵੀਰ ਧਾਤੀ ਥਾਪੁਰਖੀ ਧਰਮਸਾਲ ਤਸਵੀਰ ਜੀ ਜੁਗਤ ਕੇ ਰੰਗ ਤਿਨਕੇ ਨਾਮ ਹੋਏ ਕਰੰਤ ਕਰਮੀ ਕਰਮੀ ਹੋਏ ਵਿਚਾਰੂ ਸੱਚਾ ਆਪ ਸੱਚਾ ਦਰਬਾਰ ਤਿੱਤਾ ਸੋਹਣ ਪੰਜ ਪਰਵਾਰ ਨਦਰੀ ਕਰਮ ਪਵਾਇ ਨਿਸ਼ਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਾਇਆ ਜਾਪਾ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੀ ਪਾਵਣ ਪਾਣੀ ਵੈਸੰਤਰ ਕੀਤੀ ਕਾਰ ਮਹੇਸ਼ ਕੀਤੀ ਬ੍ਰਹਮੇ ਘਾਟ ਘੜੀਆ ਹੈ ਰੂਪ ਰੰਗ ਕੇ ਵੇਸ ਕੀਤੀ ਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸੋ ਕੀਤੇ ਇੰਦ ਚੰਦ ਸੁਰ ਕੀਤੇ ਕੀਤੇ ਮੰਡਲ ਦੇਸੋ ਕੀਤੇ ਸਿੱਧ ਬੁੱਧਨਾਥ ਕੀਤੇ ਕੀਤੇ ਦੇਵੀ ਵੇਸ
ਕੀਤੀ ਦੀਪਦਾਨ ਮਿਣ ਕੀਤੀ ਕੀਤੀ ਰਤਨ ਸਮੁੰਦੋ ਕੀਤੀ ਅਖਾਣੀ ਕੀਤੀ ਬਾਣੀ ਕੀਤੀ ਪਾਤ ਰਹਿੰਦੋ ਕੀਤੀ ਅਸੁਰਤੀ ਸੇਵਕ ਕੀਤੇ ਨਾਨਕ ਅੰਤ ਨ ਅੰਤੋ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋੜ ਆਨੰਦ ਸਰਮ ਕੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆ ਨਾ ਜਾਹੇ ਜੀ ਕੋ ਕਹਿ ਪਿਛਾ ਪਛਤਾਏ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਦਉ ਤਿਥੈ ਘੜੀਐ ਸੁਰਸ ਦਾ ਕੀ ਸੁਧ ਦਉ ਕਰਮ ਕੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਤ ਮਹਾਂਬਲ ਸੂਰ ਤਿੰਨ ਮਹਿ ਰਾਮ ਰਹੇ ਆਪ ਹਰਪੂਰ ਤਿਥੈ ਸੀਤੋ ਸੀਤਾ ਮਹਿ ਮਹਿ ਮਾਹੀ ਤਾ ਕੇ ਰੂਪ ਨਕਤ ਨੇ ਜਾਹੇ ਨਾ ਉਹੀ ਮਰਨ ਠਾਗੇ ਜਾਹੇ ਜਿਨਕਾ ਰਾਮ ਸਹਿ ਮਨ ਮਾਹਿ ਤਿਥੈ ਭਗਤ ਵਸੈ ਕੇ ਲੋਕ ਰਹਿ ਨਾ ਸੱਚਾ ਮਨ ਸੋਈ ਸੱਚਖੰਡ ਵਸੈ ਨਿਰੰਕਾਰੂ ਕਰ ਕਰ ਵਿਖਾ ਨਦਨ ਨਿਹਾਲ ਦਿੱਤਾ ਖੰਡ ਮਲਰਵਰ ਭਾਂਡੇ ਜੇ ਕੋ ਕਥਾ ਤੈ ਅੰਤ ਨਾ ਅੰਤੋ ਤਿਥੈ ਲੋ ਅਲੂ ਅਕਾਰੂ ਜਿਵ ਜਿਵ ਹੁਕਮ ਤਵੈ ਤਵਕਾਰ ਵਿਖਾ ਵਿਕਸੈ ਕਰ ਵਿਚਾਰੂ ਨਾਨਕ ਕਥਨਾ ਕਰੜਾ ਸਾਰੂ ਜਾਤ ਪਹਾਰਾ ਧੀਰ ਸੁਨਿਆਰਾ ਹਰਨ ਮਤ ਵੇਦ ਹਥਿਆਰ ਪਾਉ ਖੱਲਾ ਦਬਤਾਊ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸਬਦ ਸੱਚੀ ਟਕਸਾਲ ਜਿਨ ਕੋ ਨਤ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਰੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਮਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਚੱਕਰ ਚੇਹਨ ਅਰ ਬਰਨ ਜਾਤ ਅਰ ਪਾਤ ਨੇਹਨ ਜਿਹੇ ਰੂਪ ਰੰਗ ਅਰੜੇ ਤੇ ਕੋ ਕਹਿਣ ਸਕਤ ਕੇਹ ਅਚਲ ਮੂਰਤਿ ਅਨੁ ਭਾਉ ਪ੍ਰਕਾਸ਼ ਮਿੱਤੋ ਕਹਿ ਜੈ ਕੋਟ ਇੰਦਰ ਦਰਾਣ ਸਾਹਿ ਸਾਹਣ ਗਣਿਜੈ ਤ੍ਰਿਭਾਉ ਨਿਹਿਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਬ ਸਰਬਨਾਮ ਕਥੈ ਕਵਨ ਕਰਮ ਨਾਮ ਵਰਣ ਸਮਤ ਭੁਜੰਗ ਪ੍ਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੰ ਨਮਸਤੰਗ ਧਾਮੰ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮੰ ਨਮਸਤੰਗ ਧਾਮੰ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਵਧਾਰੇ ਨਮਸਤੰਗ ਪਾਰੇ ਨਮਸਤੰਗ ਸੁਇਕਾ ਨਮਸਤੰਗ ਨੇਕਾ ਨਮਸਤੰਗ ਭੂਤੇ ਨਮਸਤੰਗ ਦੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਮਾਰੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤਿਰਭਾਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤ ਸਰਮੇ ਨਮਸਤੰਗ ਜਰਾਸਰੀ ਨਮਸਤੰਗ ਰਾਸਰੀ ਨਮਸਤੰਗ ਜਾਤੀ ਨਮਸਤੰਗ ਪਾਤੀ ਨਮਸਤੰਗ ਮਦਬੇ ਨਮਸਤੇ ਦੇ ਸੰਗਦੇਸ਼ੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮ ਸਰਬ ਭੂਪੇ ਨਮ ਸਰਬ ਖਾਪੇ ਨਮ ਸਰਬ ਥਾਪੇ ਨਮ ਸਰਬ ਕਾਲੇ ਨਮ ਸਰਬ ਪਾਲੇ ਨਮਸਤਸ ਦੀ ਬੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗਾਉਣੇ ਨਮ ਸਰਬ ਪਾਉਣੇ ਨਮ ਸਰਬ ਰੰਗੇ ਨਮ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਬਰਨੇ ਨਮਸਤੰਗ ਮਰਨੇ ਨਮਸਤੰਗ ਜਾਰ ਨਮਸਤੰਗ ਕਰਤਾਰ ਨਮ ਸਰਬ ਧੰਦੇ ਨਮਸਤ ਬੰਦੇ ਨਮਸਤੰਗ ਸਾਕੇ ਨਮਸਤੰਗ ਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਨੰਤੇ ਨਮਸਤੰਗ ਮਹੰਤੇ ਨਮਸਤ ਸਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖਮ ਨਮ ਸਰਬ ਭੋਖਮ ਨਮ ਸਰਬ ਕਰਤਾ ਨਮ ਸਰਬ ਹਰਤਾ ਨਮੋ ਜੋਗ ਜੋਗੀ ਨਮ ਭੋਗ ਭੋਗੀ ਨਮ ਸਰਬ ਦਿਆਲੇ ਨਮ ਸਰਬ ਪਾਲੇ ਚਾਚਰੀ ਛੰਦ ਪ੍ਰਸਾਦ
अरूप है अनूप है अजू है पू है लेखा पीखा नाम है काम है ते है पे है जीता पीता त्रिमान है दहन है त्र पर गया सर गया नील है ना देह जे है जाद है जन्म है वरण है भूत है भरण है गांजे है भांजे झूझे झांझे मीकर पीकर तंद है बंद है निर्भू जय सूजय काल है जल है लाह है जह है अनंत है महंत है अली कह नरसी कह लंब है सम है गम है जम है भूतै सूतै लोक है सुख है कर्म है भरम है जीतै पीतै बाह है गह है मान है निदान है नेक है फिर एक है पुजंग प्रिया छंद नमो सर्वानि समस्ति निधाने नम देव देवी भेखे भेवे नमो काल काले नम सर्वपाले नम सर्वगावने नम सर्वभावने अनंगी अनाथे नरसंगी परमाथे नमो भान भाने नमो मान माने नमो चंद्र चंद्रे नमो भान भाने नमो गीत गीते नमो तान ताने नमो नृत्य नृत्य नमो नाद नादि नमो पान पाने नमो बात बाधि अनंगी अनामे समस्ति स्वरूपे प्रभंगी प्रमाते समस्ते विभूते कलंक अंग बिनाने कलंकी स्वरूपे नमो राज राजे सुबरंग परम रूपे नमो जोग जोगे सुबरंग परम सिद्धे नमो राज राजे सुबरंग परम वृद्धे नमो शस्त्र पाणि नमो अस्त्र।

ਕਿਰਪ ਹਨੁਪੈ ਕਿਆਤ ਅਦੇਵੇ ਕਿਆਪ ਭੇ ਵੈਂਕ ਚਤੁਰੰਗ ਬਿਹੀਨੈ ਕੇ ਏਕਾ ਅਧੀਨੈ ਕੇ ਰੋਜੀ ਰਜਾ ਕੈ ਰਹੀਮਾ ਰਿਹਾ ਕਕ ਪਾਕ ਬਿਆ ਮੈਂ ਕਿਆ ਬਿਰ ਬਿਆ ਮੈਂ ਕਿਆ ਫਲ ਗੁਨਾਹਿ ਕਿ ਸਾਹਨ ਸਾਹਿਬ ਕਾਰਨ ਕੁਣਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮੈ ਕੇ ਸਰਬੰਗ ਕਲੀ ਹੈ ਕੇ ਸਰਬੰਗ ਦਲੀ ਹੈ ਕੇ ਸਰਬੱਤਰ ਮਾਨੈ ਕੇ ਸਰਬੱਤਰ ਦਾਨੈ ਕੇ ਸਰਬੱਤਰ ਗਾਉਣੈ ਕੇ ਸਰਬੱਤਰ ਭਾਉਣੈ ਕੇ ਸਰਬੱਤਰ ਦਿਸੈ ਕੇ ਸਰਬੱਤਰ ਪਿਸੈ ਕੇ ਸਰਬੱਤਰ ਰਾਜੈ ਕੇ ਸਰਬੱਤਰ ਸਾਜੈ ਕੇ ਸਰਬੱਤਰ ਦੀਨੈ ਕੇ ਸਰਬੱਤਰ ਲੀਡੈ ਕੇ ਸਰਬੱਤਰ ਜਾ ਹੋ ਕੇ ਸਰਬੱਤਰ ਭਾ ਹੋ ਕੇ ਸਰਬੱਤਰ ਦਿਸੈ ਕੇ ਸਰਬੱਤਰ ਪਿਸੈ ਕੇ ਸਰਬੱਤਰ ਕਾਲੈ ਕੇ ਸਰਬੱਤਰ ਪਾਲੈ ਕੇ ਸਰਬੱਤਰ ਹੰਤਾ ਕੇ ਸਰਬੱਤਰ ਗੰਤਾ ਕੇ ਸਰਬੱਤਰ ਭੇਖੀ ਕੇ ਸਰਬੱਤਰ ਭੇਖੀ ਕੇ ਸਰਬੱਤਰ ਕਾਜੈ ਕੇ ਸਰਬੱਤਰ ਰਾਜੈ ਕੇ ਸਰਬੱਤਰ ਸੁਖੈ ਕੇ ਸਰਬੱਤਰ ਭੁਖੈ ਕੇ ਸਰਬੱਤਰ ਤ੍ਰਾਣੈ ਕੇ ਸਰਬੱਤਰ ਪ੍ਰਾਣੈ ਕੇ ਸਰਬੱਤਰ ਦਿਸੈ ਕੇ ਸਰਬੱਤਰ ਪਿਸੈ ਕੇ ਸਰਬੱਤਰ ਮਾਨੈ ਸਦੈਵ ਪ੍ਰਧਾਨੈ ਕੇ ਸਰਬੱਤਰ ਜਾਪਿਆ ਕੇ ਸਰਬੱਤਰ ਥਾਪਿਆ ਕੇ ਸਰਬੱਤਰ ਭਾਨੈ ਕੇ ਸਰਬੱਤਰ ਮਾਨੈ ਕੇ ਸਰਬੱਤਰ ਇੰਦ੍ਰੈ ਕੇ ਸਰਬੱਤਰ ਚੰਦ੍ਰੈ ਕੇ ਸਰਬੰਗ ਕਲੀਮੈ ਕੇ ਪਰਮੰਗ ਅਪੀਮੈ ਕੇ ਅਕਲ ਅਲਾਮੈ ਕੇ ਸਾਹਿਬ ਕਲਾਮੈ ਕੇ ਉਸ ਨਾਲ ਵਜੂੰ ਤਮਾਮ ਹਮੇਸ਼ਰ ਸਲਾਮੈ ਸਲੀਖਤ ਬਦਾਮੈ ਗਨੀਮਲ ਸਕਸਤੈ ਗਰੀਬਲ ਪ੍ਰਸਤੈ ਬਲੰਦਰ ਮਕਾਨੈ ਜਿਵੇਂ ਰੋਜੇ ਮਾਨੈ ਤਮ ਜਲ ਤਮਾਮੈ ਰੁਜਵਰ ਨਦਾਨੈ ਹਰੀ ਫਲ ਜੀ ਮੈ ਰਜਾ ਕੇ ਯਕੀਨਾ ਅਨੇਕ ਉਲ ਤਰੰਗਾਂ ਭੇਦਾ ਭੰਗੈ ਜੀ ਜਲ ਨਵਾਜਿਆ ਗਨੀਮਲ ਕਰਾਜ ਹੈ ਨਿਰੁਕਤ ਸਰੂਪੈ ਤਿਰਮੁਕਤ ਵਿਭੂਤੈ ਪਰਭੁਗਤ ਪ੍ਰਭ ਸੰਯੋਗਤ ਸੁਦਾ ਹਸਦੈਵ ਸਰੂਪੈ ਭੇਦੀ ਰੂਪੈ ਸਮਸਤ ਉਪਰਾਜੈ ਸਦਾ ਸਭ ਸਾਜ ਹੈ ਸਮਸਤ ਸਲਾਮ ਹਸਦੈਵ ਲੁਕਾਮ ਨਿਰਬਾਸ ਰੂਪੈ ਅੰਗਾਦ ਰੂਪੈ ਓ ਅੰਗਾਦ ਰੂਪੈ ਨਾਸ ਰੂਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੀ ਤ੍ਰਿਵਰਗੰ ਤ੍ਰਿਬਾਦੀ ਅਗਨ ਜੀ ਅਗਾਦੀ ਸੁਭੰਗ ਸੁਰਭਾਗੀ ਸੁ ਸਰਬਾ ਅਰੜਾਗੈ ਤਿਰਭੁਗਤ ਸਰੂਪ ਹੈ ਛੇਜੇ ਹੰਚੂਤ ਹੈ ਕਿ ਨਰਕ ਪ੍ਰਣਾਸੈ ਪ੍ਰਿਥਿਵ ਪ੍ਰਵਾਸੈ ਨਿਰੁਕਤ ਪ੍ਰਭੰ ਸਦੈਵੰ ਸਦਾ ਹੈ ਵਿਭੁਗਤ ਸਰੂਪ ਹੈ ਪਰ ਯੋਗਦਾਨ ਰੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੁਗਤ ਸਰੂਪ ਹੈ ਪਰ ਯੋਗਤਾ ਰੂਪ ਹੈ ਚਾਤਰੀ ਛੰਦ ਭੰਗ ਹੈ ਨੰਗ ਹੈ ਭੇਖੈ ਲੇਖ ਹੈ ਭਰਮੈ ਕਰਮੈ ਨਾਦ ਜਗਾਦਿਆਂ ਜਿਹਾ ਹੈ ਬਹਿ ਹੈ ਭੂਤਿਆਂ ਧੂਤਿਆਂ ਨਾਸੈ ਦਾਸੈ ਧੰਦ ਹੈ ਬੰਦ ਹੈ ਅਭਗਤ ਹੈ ਬਰਕਤ ਹੈ ਨਾਸੈ ਪ੍ਰਕਾਸ਼ ਹੈ ਨਿਚਿੰਤ ਚਿੰਤੈ ਲਿਖਿਆ ਲਿਖਿਆ ਲਿਖਿਆ ਭੀਖਾ ਢਾਹ ਹੈ ਗਾਹ ਹੈ ਸਮ ਹੈ ਗਮ ਹੈ ਨੀਲ ਹੈ ਨਾ ਦੇ ਅਨਿਤ ਹੈ ਸੁਨਿਤ ਹੈ ਜਾਤ ਹੈ ਜਾ ਦੇ ਚਰਪੜ ਛੰਦ ਤਾ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਊ ਸਰਬੰਗ ਖਿਆਤਾ ਸਰਬੰਗ ਗਿਆਤਾ ਊ ਸਰਬੰਗ ਪ੍ਰਾਣੂ ਸਰਬੰਗ ਤ੍ਰਾਣੂ ਸਰਬੰਗ ਕਰਮੂ ਸਰਬੰਗ ਧਰਮੂ ਸਰਬੰਗ ਯੁਗਤਾ ਸਰਬੰਗ ਮੁਕਤਾ ਊ ਰਿਸ਼ਾਵਲ ਛੰਦ ਤਾ ਪ੍ਰਸਾਦ ਨਮੋ ਨਰਕ ਨਾਸੇ ਨਮੋ ਨਰਕ ਨਾਸੇ ਸਦੈਵ ਪ੍ਰਕਾਸੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪ੍ਰਮਾਤਮ ਪ੍ਰਮਾਤੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੋਤਰੈਨ ਪੁੱਤਰੈਨ ਸੁਤਰੈਨ ਮਿੱਤਰਨ ਤਾਤਨ ਮਾਤਨ ਜਾਤਨ ਪਾਤਨ ਸਾਕੁਮ ਸਰੀਕਾ ਮਿੱਤੋ ਮੀ ਕੈ ਸਦੈਵ ਪ੍ਰਭੈ ਅਜਾਹਿ ਅਜਾਹਿ ਭਗਵਤੀ ਛੰਦ ਤੈ ਪ੍ਰਸਾਦ ਕੇ ਜਾਹਰ ਜਹੂਰੈ ਕਿ ਹਾਜ਼ਰ ਹਜੂਰੈ ਮੇਸਰ ਸਲਾਮੈ ਸਮਸ ਲੁਕਲਾਮੈ ਕਿ ਸਾਹਿਬ ਦਿਮਾਗੈ ਕਿ ਉਸਨੂੰ ਚਲਾਗੇ ਕਿ ਕਾਬਲ ਕਰੀਮੈ ਕਿ ਰਾਜ ਕਰੀਮੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰੇ ਹਿੰਦ ਹੈ ਕਰੀ ਮੁਰਖ ਮਾਲੈ ਕਿ ਉਸਨੂੰ ਜਮਾਲੈ ਗਨੀ ਮੁਰਖ ਰਾਜੈ ਗਰੀ ਬਲ ਨਵਾਜੈ ਹਾਈ ਫੁਲਸ ਕਰਨ ਹੈ ਰਾਸ ਰਪਕਾਨ ਕਲੰਕੰ ਪ੍ਰਣਾਸੈ ਸਮਸਤ ਨਿਵਾਸ ਹੈ ਅਗੰਜਲ ਗਨੀ ਮੈ ਰਜਾਇ ਕਰੀਮੈ ਸਮਸਤ ਜਬਾਹ ਸਾਹਿਬ ਕਰਹ ਕਿ ਨਰਕ ਪ੍ਰਣਾਸੈ ਬਹਤਨ ਨਿਵਾਸ ਹੈ ਕੇ ਸਰਬਲ ਗਵਨ ਹੈ ਮਿਸਰ ਰਵਨ ਤਮਾ ਮਲ ਤਜੀ ਮੈਂ ਸਮਸਤਲ ਅਜੀਜ ਹੈ ਪਰਮ ਪਰਮ ਇਸ ਸਮਸਤਲ ਅਦੀਸ ਹੈ ਅਦੇਸਲ ਲੇਖ ਹੈ ਮੈਂ ਸਲ ਭੇਖ ਹੈ ਜਿਮਲ ਜਮਾ ਹੈ ਮੈਂ ਕੁਲ ਮਾਹੇ ਕਈ ਮਲਕ ਮਾਲੇ ਕੇ ਜੁੜ ਚਮਾਲੇ ਕਚਲੰਗ ਪ੍ਰਕਾਸ਼ ਹੈ ਕਿ ਮਿੱਤੋ ਸੁਬਾਸ ਹੈ ਕਿ ਅਦੇਵ ਸਰੂਪ ਹੈ ਕਿ ਮਿੱਤੋ ਵਿਭੂਤ ਹੈ ਕਿ ਮਿੱਤੋ ਉਪਸਾ ਹੈ ਕਿ ਆਤਮ ਪ੍ਰਭ ਹੈ ਕਿ ਅਚਲੰਗ ਅਨੰਗ ਹੈ ਕਿ ਮਿੱਤੋ ਭੰਗ ਹੈ ਮਦ ਭਾਰ ਛੰਦ ਤੈ ਪ੍ਰਸਾਦ ਮੋਨ ਮਨ ਪ੍ਰਣਾਮ ਗੁਣ ਗਰ ਮਦਮ ਅਰਬਰ ਗੰਜ ਹਰ ਨਰ ਪ੍ਰਪਾਲ ਅਨਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਖੰਡ ਬਰ ਨਰ ਮੰਡ ਅਨਪਹੁ ਨਾਸ ਮੁਨ ਮਨ ਪ੍ਰਕਾਸ਼ ਗੁਣ ਗਰ ਪ੍ਰਣਾਮ ਜਲ ਥਲ ਮਦਾਮ ਅਨਛਿਜ ਅੰਗ ਆਸਨ ਭੰਗ ਉਪਮਾ ਪਾਰੂ ਗਾਤ ਮਿਤ ਉਦਾਰ ਜਲ ਥਲ ਮਨ ਦਿਸ ਵਿਸ ਭੰਡ ਜਲ ਥਲ ਮਹੰਤ ਦਿਸ ਵਿਸ ਬੰਤ ਅਨਪਹੁ ਨਾਸ ਧ੍ਰਿ ਧਰ ਤ੍ਰਾਸ ਆਦਨ ਬਾਹੁ ਏਕੈ ਸਦਾ ਹੋ ਓਅੰਕਾਰ ਆਦਿ ਕਥਨੀ ਅਨਾਦਿ ਖਲ ਖੰਡ ਖਿਆਲ ਗੁਰਬਰ ਕਾਲ ਘਰ ਘਰ ਪ੍ਰਣਾਮ ਚਿਤ ਚਰ ਨਾਮ ਚਜ ਗਾਤ ਜੁਜਨਾ ਬਾਤ ਨੂੰ ਝੱਜ ਗਾਤ ਅਰੰਜ ਬਾਤ ਨੂੰ ਠੱਟ ਭੰਡਾਰ
अंठट अपार आडीठ धर्म आतीत कर्म अणब्रण अनंत दाता महंत हर बोल मना छंद ता प्रसाद करणालय है अरकालय है खलखंडर है महमंडन है जगतेश्वर है परमेश्वर है कल कारण है सर्व बारण है त्रित के तरन है जाके कर्ण है मन माने है जग जाने सर्वं पर है सर्वं कर है सर्वपास है सर्वनाशा करुणा कर है बेसम पर है सर्वेश्वर है जगतेश्वर है ब्रह्मंडस है खल खंडस है परती पर है करुणा कर है जपा जप है तप थप है कृता कृता अमृता अमृत है अमृता अमृता करुणा कृता कृता कृता तरणी ते तमतेश्वर है परमेश्वर है अकृता कृता अमृता अमृता अजबा कृता अमृता अमृत है नर नायक है खलकायक है बेस्वंबर है करुणालय है नृप नायक है सरपायक है पावपंजन है अर्गंजन है रिपदापन है जप जापन है अकलंकृता सर्वाकृता कर्ता कर है हरता हर है परमात्म सर्वयात्म आत्म बस है जस के जस है भुजंग प्रयात छंद नमो सूरज सूरजे नमो चंद्र चंद्रे नमो राजराजे नमो इंद्र इंद्रे नमो अंधकारे नमो तेज तेजे नमो बृंद बृंदे नमो बीज बीजे नमो राजम संसात रूपे नमो परम तत्ंग तत्ंग स्वरूपे नमो योग योगे नमो ज्ञान ज्ञाने नमो मंत्र मंत्रे नमो ध्यान ध्याने नमो युद्ध युद्धे नमो ज्ञान ज्ञाने नमो भोज भोजे नमो पान पाने नमो कलह कर्ता नमो संसात रूपे नमो इंद्र इंद्रे नादंदे पूते कलंकर रूपे अलंकर अलंके नमो आशा से नमो बांक बंके अपंगी स्वरूपे अनंगी अनामे त्रिपंगी त्रिकाले अनंगी कामे कचरी छंद अजय अलय अपय अभय अपू अजु अनास अकास गंज पंज लख पख अकाल दयाल अलेख अपेखा नाम काम गाह टाह नाथ परमाथे जोनी मुनि न रागे न रंगे न रूपे न रेखे अकर्म परम गंजे लिखे भुजंग प्रयात छंद नमस्तल प्रणामे समस्तल प्रणासे अगंजल नामे समस्तल निवासे नृकामंग बेपूते समस्तल स्वरूपे को कर्म प्रणासी सो धर्मंग बेपूते सदा सचदानंद सतरंग प्रणासी करी मुल्क निंदा समस्त निवासी अजायब भूते गजायब गनीमे हरियं करियं करी मुल रहीमे चतर चक्रवर्ती चतर चक्र भुगते सजयम पहु सबं सर्वदा सर्वयुक्ते दुकालंग प्रणासी दयालंग स्वरूपे सदा अंग संगे अपंगं बेपूते

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਹੀ ਦਸਵੀ ਤੁਹ ਪ੍ਰਸਾਦ ਸਵਈਏ ਸਰਾਵਗ ਸੁਧ ਸਮੋਹ ਸਿਧਾਨ ਕੇ ਦੇਖ ਫਿਰੇ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਕ ਸੰਤ ਸਮੋਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਮਤ ਕੋਨ ਦੇਖ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੋ ਤੇ ਏਕ ਰਤੀ ਬਨੇਕ ਰਤੀ ਕੇ ਮਾਤਿ ਮਤੰਗ ਜਰ ਜਰ ਸਾਂਗਾ ਨੂੰ ਪਤੰਗ ਸਰੰਗ ਸਵਾਰੀ ਕੋਟ ਤਰੰਗ ਕੁਰੰਗ ਸੇ ਕੁਦਿਤ ਪਵਨ ਕੋ ਗੁਣ ਕੋ ਜਾਤਨ ਬਾਰੀ ਭਾਰੀ ਭੁਜਨ ਕੇ ਭੂਪਲੀ ਬੇਦੋ ਨਿਆਵਤ ਸੀਸਨ ਜਾਤ ਵਿਚਾਰੀ ਇੱਥੇ ਭਏ ਤੂ ਕਾਹ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਪਿਰਾ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੀ ਗੁੰਜਿਤ ਗੂੜ ਗਜਾਰਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹਿ ਜਾਤ ਪਚਾਰੇ ਸ੍ਰੀ ਪਾਤਸ਼ਾਹ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਤਹਮ ਸਧਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਸਿੱਖੈ ਵੇਦ ਪੁਰਾਣ ਕਤੇਬ ਕੁਰਾਣ ਜਮੀਨ ਜਬਾਨ ਸਬਾਨ ਕੇ ਪਿਖੈ ਪਵਨ ਆਹਾਰ ਜਤੀ ਜਤਾਰੂ ਸਭੈ ਸੁ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸਿਪਾਹਾਂ ਦੁਰੰਤ ਦੁਬਾਹਾ ਸੁਸ਼ਾਸਨਾ ਦੁਰਜਾਂ ਦਲਾਂਗੇ ਭਾਰੀ ਗੁਮਾਨ ਪਰਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਅਰੀਨ ਮਰੋਰ ਮੁਆਸਨ ਮਾਤੇ ਮਤੰਗਣ ਮਨ ਮਲੈਂਗੇ ਸ੍ਰੀ ਪਾਤਸ਼ਾਹ ਜੀ ਭਗਵਾਨ ਕਿਰਪਾ ਬਿਨੋ ਤਿਆਗ ਜਹਾਨ ਦਾਨ ਚੱਲਾਂਗੇ ਵੀਰ ਅਪਾਰ ਵੱਡੇ ਬਰਿਆਰ ਚਾਰ ਹਸਾਰ ਕੀ ਧਾਰ ਪਚਈਆ ਤੋਰਤ ਦੇਸ਼ ਮਲਿੰਦ ਮੁਆਸਨ ਮਾਤੇ ਗਜਾਨ ਕੇ ਮਨ ਮਲਈਆ ਗਾੜੇ ਗੜਾਣ ਕੇ ਤੋੜ ਨਹਾਰ ਸੋ ਬਾਦਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਇੱਕ ਦਵਈਆ ਦਾਨਵ ਦੇ ਫਨਿੰਦਰ ਸਾਚਰ ਭੂਤ ਪੇਖ ਭਾਣ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥੱਪਾਂਗੇ ਪੁਨ ਪ੍ਰਤਾਪਨ ਬਾੜ ਜੈ ਤੁਨ ਪਾਪਨ ਕੇ ਬਹੁ ਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਬੈ ਅਵਲੋਕ ਚੱਪਾਂਗੇ ਮਾਨਵ ਇੰਦਰ ਗਜਿੰਦਰ ਨਾਰਦ ਪਉ ਜਾਉਣ ਤਰਲੋਕ ਰਾਜ ਕਰਾਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸਵੰਬਰ ਸਾਜ ਬਰਾਂਗੇ ਬ੍ਰਹਮ ਮਹੇਸ਼ਰ ਬਿਸ਼ਨ ਸੱਚੀ ਪਤ ਅੰਤ ਪਸੇ ਜਮ ਫਾਸ ਪਰਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫਿਰ ਨਾ ਦੇਹ ਤਰਾਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੋ ਬਖ ਧਿਆਨ ਲਗਾਇਓ ਨਾਤ ਫਿਰਿਓ ਲੀ ਅਸਾ ਸਮੁੰਦਰ ਲੋਗ ਉੱਪਰ ਲੋਕ ਗਵਾਇਓ ਬਾਸ ਕੀਓ ਵਿਖੇ ਅਣ ਸੋ ਬੈਠਕ ਐਸੇ ਹੀ ਐਸੇ ਸੋ ਬੈਸ ਬਤਾਇਓ ਸੱਚ ਕਹੂ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੋ ਤਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਵਾਇਓ ਕੋ ਬਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਕੋ ਕਿਰਿਆ ਉਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਕੋਰ ਕਿਰਿਆ ਉਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਹੀ ਦਸਵੀਂ ਕਬਿਉ ਬਾਚ ਬੇਨਤੀ ਚਾਉ ਪਈ
ਸਮਰੀ ਕਰੋ ਹਾਥ ਦੈ ਰੱਖਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਗਿਆਨ ਕਰੋ ਪ੍ਰਤਪਾਰਾ। ਅਮਰੇ ਦੁਸ਼ਟ ਸਭੈ ਤੁਮ ਕਾਬੂ, ਆਪ ਹਰਦੈ ਮੋਹ ਬਚਾਵਹੋ, ਸੁਖੀ ਬਸਾਈ ਮੋਰ ਪਰਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰਦੈ ਕਰਿਆਈ, ਸਭ ਹੈਰਨ ਕੋ ਆਸ ਸੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮਹਿ ਛਾੜ ਕੋਈ ਔਰ ਨਾ ਧਿਆਉ, ਜੋ ਬਰ ਚਾਹੂੰ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੀ ਤਾਰੀਆ ਹੈ, ਚੌਣ ਚੁਣ ਸਤਰ ਹਮਾਰੀ ਮਾਰੀਆ ਹੈ, ਆਪ ਹਾਦੈ ਮੁਝੇ ਅਬਰਿਆਈ, ਮਰਨ ਕਾਲ ਕਾ ਤ੍ਰਾਤਨ ਵਰਿਆ, ਊ ਜੋ ਸਦਾ ਹਮਾਰੀ ਪੱਛਾ, ਸ੍ਰੀ ਅਸ ਧੁਜ ਜੋ ਕਰਿਓ ਰੱਛਾ, ਰਾਖ ਲਿਹੋ ਮੋਹਿ ਰਾਖਣ ਹਾਰੀ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮਹੁ ਪੁਰੀ ਚਾਤੁਰ ਦਸਕੁੰਤਾ, ਕਾਲ ਪਾਏ ਬ੍ਰਹਮਾ ਬਪਤਰਾਂ, ਕਾਲ ਪਾਏ ਸਿਵਜੂ ਅਵਤਰਾਂ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀ ਆਤਮਾਸਾ, ਜਵਨ ਕਾਲ ਜੋਗੀ ਸਿਵ ਕੀਓ, ਵੇਦ ਰਾਜ ਬ੍ਰਹਮਾ ਜੂ ਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹਰਤਾ ਹਮਾਰਾ, ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਥਨ ਉਪਜਾਇਓ, ਆਦ ਅੰਤ ਇਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸੇਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਬਤ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਚਰਿਆ ਸਤੂਲਾ, ਸਫਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘੜ ਘੜ ਕੇ ਪੜ ਪੜ ਕੀ ਜਾਣੈ, ਜਬ ਉਦ ਕਰ ਕਰਾ ਕਰਤਾਰ, ਪ੍ਰਜਾ ਧਰ ਤਪ ਦੇਹ ਪਰ, ਜਬ ਆ ਕਰ ਕਰਤ ਹੋ ਕਬ ਹੋ, ਤੁਮ ਮੈਂ ਮਿਲਤ ਦੇਹ ਧਰ ਸਭ ਹੋ, ਜੇ ਤੇ ਬਦਨ ਸ੍ਰੇਸ਼ਟ ਧਾਰੈ, ਆਪ ਆਪਣੀ ਬੋਝੋ ਚਾਰੈ, ਤੁਮ ਸਭ ਹੀ ਤੇ ਰਹਿਤਨ ਰਾਲਮੋ, ਜਾਣਤ ਬੇਦ ਭੇਦ ਅਰ ਆਲਮੋ, ਨਿਰੰਕਾਰ ਨਿਰਭਕਾਰ ਨਿਰਲੰਭੋ, ਆਦਿ ਅਨੀਲਾ ਨਾਦ ਸੰਭ, ਤਾਂ ਕਾ ਮੂੜ ਉਚਾਰਦ ਭੇਦਾ, ਜਾ ਕੋ ਭੇਵ ਨ ਪਾਵਦ ਬੇਦਾ, ਤਾਂ ਕੋ ਕਰ ਪਾਹਨ ਅਨੁਮਾਨਤ, ਮਹ ਮੂੜ ਕਛ ਭੇਦ ਨ ਜਾਣਤ, ਮਹਾਦੇਵ ਕੋ ਕਹਿਤ ਸਦਾ ਸੇਵੋ, ਨਿਰੰਕਾਰ ਕਾ ਚੀਨਤ ਨਹਿ ਭੇਵੇ, ਆਪ ਆਪਣੀ ਬੋਧ ਜਿੱਤੀ, ਵਰਣਤ ਭਿੰਨ ਭਿੰਨ ਤੋਹੇ ਤੇਤੀ, ਤੁਮਰਾ ਲਖਾ ਨਾ ਜਾਇ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰਾ, ਏਕੈ ਰੂਪਾ ਨੂਪ ਸਰੂਪਾ, ਰੰਗ ਭਇਓ ਰਾਵ ਕਹਿ ਭੂਪਾ, ਅੰਡਜ ਜੇ ਰਜ ਸੇ ਤਜ ਕੀਨੀ, ਅਤ ਭੁਜ ਖਾਨ ਬਾਹਰ ਰਥ ਦੀਨੀ, ਕਹੁ ਪੂ ਰਾਜਾ ਹੋ ਬੈਠਾ, ਕਹੁ ਸਿਮਰ ਭਏ ਸ਼ੰਕਰ ਕੈਠਾ, ਸਿਗਰੀ ਸ੍ਰੇਠ ਦਿਖਾਏ ਅਚੰ ਭਵ, ਆਦਿ ਜੁਗਾਦ ਸਰੂਪ ਸਜਮ ਭਵ, ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਬਰ ਸਿੱਖ ਸੰਘਰੋ, ਦੁਸ਼ ਜਿੱਤੇ ਉਠਵਤ ਉਤਪਾਤਾ, ਸਕਲ ਮਲੇਸ ਕਰੋ ਰਣ ਕਾਤਾ, ਜੇ ਅਸ ਧੁਜ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁੱਖ ਤੁਹਾ ਮਰੇ, ਪੁਰਖ ਜਨ ਪਗ ਪਰੇ ਤਿਹਾਰੀ, ਤਿਨਕੇ ਤੁਮ ਸੰਕਟ ਸਭ ਟਾਰੀ, ਜੋ ਕਲ ਕੋ ਇੱਕ ਬਾਰ ਧਿਆਏ ਹੈ, ਤਾਂ ਕਿ ਕਾਲ ਨਿਕਟ ਨਹਿ ਹੈ, ਅੱਛਾ ਹੋਏ ਤਾਂ ਹਿ ਸਭ ਕਾਲਾ, ਦੁਸ਼ਟ ਅਰਿਸ਼ਟ ਅਰ ਤਤਕਾਲਾ, ਕਿਰਪਾ ਦ੍ਰਿਸ਼ਟ ਤਨ ਜਾਹਨ ਹਰ ਹੋ, ਤਾਂ ਕਿ ਤਾਪ ਤਨਕ ਮਹਿ ਹਰ ਹੋ, ਰਿਧ ਸਿਧ ਕਰਮ ਸਭ ਹੋਈ, ਦੁਠ ਚਾਹ ਛਪਸਕੈ ਨਾ ਕੋਈ, ਏਕ ਬਾਰ ਜਿੰਤ ਮੈਂ ਸੰਭਾਰਾ, ਕਾਲ ਪਾਸ ਤੇ ਤਾਹੂੰ ਬਾਰਾ, ਜਿਨ ਨਰ ਡਾਮ ਤਿਹਾਰੂ ਕਹਾ, ਦਰਦ ਦੁੜ ਦੁਖ ਤੇ ਰਹਾ, ਖੜਗ ਕੇਤ ਮੈਂ ਸਰਣ ਤਿਹਾਰੀ, ਆਪ ਹੱਦ ਲਿਹੋ ਬਾਰੀ, ਸਰਬ ਠੌਰ ਮੋ ਸਹਾਈ, ਦੁਸ਼ਟ ਦੁੱਖ ਤੇ ਲਿਹੋ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਬਰਾਤਾ, ਕਿਲ ਬਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੁਖੀਅਨ ਕੋ ਛੈ ਕਰਤਾ, ਸ੍ਰੀ ਅਸਤੁਜ ਜਾ ਭਏ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਬਾਂਛਤ ਫਲ ਪਾਵੈ ਸੋਈ, ਦੁਖ ਨਤ ਸਭ ਆਪਤ ਕੋਈ ਅੜਿਲ,

ਦੁੱਖ ਦਰਦ ਪਾਉ ਨੇ ਕਟਨਾ ਤਿੰਨ ਨਰ ਕੇ ਰਹਿ ਹੋ ਜੋ ਜਾ ਕੇ ਇੱਕ ਵਾਰ ਚਾਉ ਪਈ ਕੋ ਕਹਿ ਚਾਉ ਪਈ। ਸੰਬਤ 1765 ਜੈ ਅਰਧ 1763 ਕਹਿ ਜੈ ਭਾਦਰਵ ਸੁਦੀ ਅਸ਼ਟਮੀ ਰਬਾਰਾ ਤੀਰਥ ਤਦਰਵ ਗ੍ਰੰਥ ਸੁਧਾਰਾ ਸਵਈਆ।

ਬੋਲ ਦੋਹਰਾ। ਸਗਲ ਦਵਰ ਕੋ ਛੱਡ ਕੇ ਗਹਿ ਤੁਹਾਰੋ ਦੁਆਰ, ਬਾਹ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸਗਲ ਦਵਰ ਕੋ ਛੱਡ ਕੇ ਗਹਿ ਤੁਹਾਰੋ ਦੁਆਰ।

प्रसाद आनंद पाया मेरी माए सतगुरु मैं पाया सगुरता पाया सहज सेती मरवजिया वधाइया रागतन परवार प्रिया शब्द गावड़िया शब्दोता गावो हरि केरा मन जनी वसाया कह नानक आनंद होवा सतगुरु मैं पाया ए मन मेरे आ तू सदा रो हरनाले हरनाल रहो तू मन मेरे दुख सब सारण अंगीकारो करे तेरा कार सब सवारण सबना गल्ला समर्थ स्वामी सो क्यो मन हो सारी कह नानक मन मेरे सदा रो हरनाले साचे साहेबा क्या नाही घर तेरा ऐ घर ता तेरा सब किछ है जिस दे सो पावे सदा सिफत सलाह तेरी नाम मन मसावे नाम जिनका मन वसिया वादी शब्द कनेरी कह नानक सच्चे साहेब क्या नाही घर तेरा ऐ साचा नाम मेरा आधारो सच नाम आधार मेरा जिन भुखा सब गवाइया कर शांत सुख मन आय वसिया जिन इच्छा सब पुजाइया सदा कुर्बान कीता गुरु विटो जिस दियां हे वडियाईयां कह नानक सुनो हो संतो सब धरो प्यारो साचा नाम मेरा आधारो वाजे पंच शब्द तित घर सुभागै घर सुभागै शब्द वाजे कला जित कर धारिया पंच दूत तुद वस कीते काल कंटक मारिया तुर करम पाया तुद जिन काउ से नाम हर कै लागे कह नानक तहस को वातित करण दवाजी साची लिवै बिन देहन मानी लिवै बज हो क्या करे बेचारिया तुद बाज समरथ कोय नाही कृपा कर बनबारिया ਇਸ ਨੂੰ ਹੁਰਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬੱਜ ਹੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਕਟੇ ਗਿਆਨ ਅੰਜਨ ਸਾਰਿਆਂ ਅੰਦਰੋਂ ਦਿਨ ਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸੁਭਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰਹ ਦਹ ਦਿਸਕ ਨਾਮ ਲਾਗ ਸਵਾਰਿਆ ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰ ਪਾਵੈ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰਹ ਦਹ ਦਿਸਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਬਲ ਉਜਣਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਬੋ ਸੰਤ ਪਿਆਰੇ ਅਕਤ ਕੀ ਕਰੈ ਕਹਾਣੀ ਅਕਤ ਕੇਰੀ ਕਿਤ ਦਵਾ ਨੇ ਪਾਈਐ ਤਾਨ ਮਨ ਧਨ ਸਭ ਸੋ ਗੁਰ ਕੋ ਹੁਕਮ ਮੰਨੇ ਪਾਈਐ ਹੁਕਮ ਮੰਨੇ ਹੋ ਗੁਰੂ ਕੇ ਰਾਗਾ ਬੋ ਸੱਚੀ ਬਾਣੀ ਕਹਿ ਨਾਨਕ ਸੁਣੋ ਹੋ ਸੰਤੋ ਕਥੇ ਅਕਤ ਕਹਾੜੀ ਏ ਮਨ ਚੰਚਲਾ ਚਤੁਰਾਈ ਕਿਰ ਨ ਪਾਇਆ ਚਤੁਰਾਈ ਨ ਪਾਇਆ ਕਿਰਾਈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਨਾ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਸਵਟੋ ਜਿਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਰ ਨ ਪਾਇਆ

ਚਲਾ ਨਾ ਹੀ ਤਿਸ ਨਾਲ ਕਿਉਂ ਚਿੱਤ ਲਾਈਐ। ਐਸਾ ਕੰਮ ਮੁੱਲੇ ਨਾ ਕੀਚਾ ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ। ਇੱਕ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾ ਤੇਰਾ ਅੰਤ ਨੂੰ ਪਾਇਆ ਅੰਤੋਂ ਨਾ ਪਾਇਆ ਕਿਨਾ ਤੇਰਾ ਆਪਣਾ ਆਪ ਤੂੰ ਜਾਣੇ। ਜੀ ਜਨ ਸਭ ਖੇਲ ਤੇਰਾ ਕਿਆ ਕੋ ਅੱਖ ਵਿਖਾਣੇ। ਆਖੈ ਤਾ ਵੇਖੈ ਸਭ ਤੂੰ ਹੈ ਜਿਨ ਜਗਤੂ ਪਾਇਆ। ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨੂੰ ਪਾਇਆ। ਸੁਰ ਨਰ ਮੁਣ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਜੀ ਜਨ ਸਭ ਤੂੰ ਉਪਾਏ ਏਕ ਵੇਖ ਪਰਸਨ ਆਇਆ। ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ ਚਾਲਨ ਡਾਲੀ ਭਗਤਾ ਹਕੇਰੀ। ਬਿਖਮ ਵਾਰ ਚਰਣਾ ਲਭ ਲੋਭ ਅਹੰਕਾਰ ਤਾ ਤਸਨਾ ਬਹੁਤ ਨਾ ਹੀ ਬੋਰਣਾ। ਖੰਡੇ ਹੋ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ। ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ। ਜਉ ਤੂੰ ਚਲਾਹੇ ਤਿਵ ਚਲਾ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਹੇ ਤਿਵੈ ਚਲਾਹ ਜਿਨਾ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੈ ਹੈ। ਜਿਸ ਨੂੰ ਕਥਾ ਸੁਣਾ ਹੈ ਆਪਣੀ ਸੇ ਗੁਰਦੁਆਰਾ ਸੁਖ ਪਾਵਹਿ। ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵੇ ਹੈ। ਇਹੋ ਸੋਹੇਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹੇਲਾ ਸਤਿਗੁਰੂ ਸੁਣਾਇਆ। ਇਹੋ ਤਿਨ ਕੈ ਮਨ ਮਸਿਆ ਜਿਨ ਧੁਰ ਲਿਖਿਆ ਆਇਆ। ਇੱਕ ਪੜੈ ਕਨੇਰੇ ਕਰਹਿ ਗੱਲਾਂ ਗੱਲੀ ਕਰਨ ਪਾਇਆ। ਕਹਿ ਨਾਨਕ ਸ਼ਬਦ ਸੋਹੇ ਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਿਨਾਂ ਦਿਨੀ ਹਰ ਧਿਆਇਆ ਹਰ ਧਿਆਇਆ। ਪਵਿੱਤ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸਿਉ ਪਵਿੱਤ ਸੰਗਤ ਸੰਭਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨ ਗੁਰਮੁਖ ਹਰ ਹਰ ਥਿਆਇਆ। ਕਰਮੀ ਸਾਜਨ ਉਪਜੈ ਬਿਨ ਸਾਜਾ ਸਾਸਾ ਨਾ ਜਾਹੇ। ਨਾ ਜਾਏ ਸਾਸਾ ਕਤ ਸੰਜਮ ਰਾਹ ਕਰਮ ਕਮਾਏ। ਸਾਹਸਾ ਜੀਉ ਮਲੀਣ ਹੈ ਕਿਤ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਾਹ ਹੋ ਚਿਤ ਲਾਏ। ਕਹਿ ਨਾਨਕ ਗੁਰਪ੍ਰਸਾਦੀ ਸਾਜ ਉਪਜੈ ਸਾਸਾ ਉਪਜਾਏ। ਜੀਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ। ਤਿੰਨ ਜਨਮ ਜੂਵੈ ਹਾੜੇ ਆ ਇਹ ਤਿਸਨਾ ਵੰਡਾ ਰੋਗ ਲੱਗਾ। ਮਰਨ ਮਨ ਹੋਵੇ ਸਾਰਿਆ ਵੇਦਾ ਮੈਂ ਹੈ ਨਾਮ ਉੱਤਮ ਸੋ ਸੁਣ ਹੈ ਨਾਹੀ ਪਿਰਾਂ ਜੋ ਬੇਤਾਲਿਆ। ਕਹਿ ਨਾਨਕ ਜਿਨ ਸੱਤ ਜਿਹਾ ਕੂੜੇ ਲਾਗੇ ਤਿੰਨ ਜਨਮ ਜੂਵੈ ਹਾੜੇ ਆ। ਜੀਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਕੂੜ ਕਿਸੋਏ ਪਹੁੰਚਾ ਨਾਹੀ ਮਣਸਾ ਸਸਮਾਣੀ। ਜਨਮ ਰਤਨ ਜਿਨੀ ਖਟਿਆ ਭਲੇ ਸੇ ਬਣਜਾਰੀ। ਕਹਿ ਨਾਨਕ ਜਿਨਵਾ ਨਿਰਮਲ ਸਦਾ ਰਹਿ ਹੈ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹਿ ਗੁਰੂ ਨਾਲੇ। ਗੁਰ ਕੇ ਚਰਨ ਹਿਰਦੈ ਧਿਆਇ ਅੰਤਰ ਆਤਮਾ ਸੰਭਾਲੀ। ਆਪ ਛੱਡ ਸਦਾ ਰਹਿ ਪਰਣਾ ਗੁਰ ਬਿਨੇ ਆਪ ਨ ਜਾਣੈ ਕੋਈ। ਕਹਿ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨਸਾ ਗੁਰ ਮੁਕਤ ਨ ਪਾਵੈ। ਪਾਵੈ ਮੁਕਤ ਨ ਹੁਰਥੈ ਕੋਈ ਪੁੱਛੋ ਬੱਬੇ ਕੀ ਅਜਾਇ ਅਨੇਕ ਜੂਨੀ ਭਰਮ ਆਵੈ ਬਿਨਸਾ ਗੁਰ ਮੁਕਤ ਨ ਪਾਏ। ਫਿਰ ਮੁਕਤ ਪਾਇ ਲਾਗ ਚਰਣੀ ਸਤਿਗੁਰੂ ਸਭ ਸੁਣਾਈ। ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰੂ ਮੁਕਤ ਨ ਪਾਏ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਅਸਰ ਬਾਣੀ। ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਜਪਿਓ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ। ਹਰ ਹਰ ਨਿਤ ਕਰ ਹਰਸ ਨਾ ਕਹਿ ਕੱਛੂ ਨਾ ਜਾਣੀ।

ਨਾਨਕ ਸ਼ਬਦ ਰਤਨ ਹੈ ਹੀ ਰਾਜਤ ਜਿਹੜਾ ਉਹ ਸਿਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਇਆ ਵੇਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੈ ਮੁਖ ਤੋ ਸ਼ਬਦ ਮਨ ਮਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੈ ਇੱਕ ਸਿਨ ਲਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰਨ ਜਾਣੀ ਤਤੈ ਸਾਰਨ ਜਾਣੀ ਗੁਰੂ ਬਾਜੋ ਤਤੈ ਸਾਰਨ ਜਾਣੀ ਤੇਹ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ।

ਲੱਗਿਆ ਜਾਗਦ ਰਹਿਣ ਵਿਹਾਣੀ ਮਾਤਾ ਕੇ ਉਧਰ ਮਹਿ ਪ੍ਰਤ ਬਾਲ ਕਰੇ ਸੋ ਕਿਉਂ ਮਨਹੁ ਸਾਰੀਐ ਮਨਹੁ ਕਿਉਂ ਸਾਰੀਐ ਇਹ ਬੜੇ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਮ ਲਾਵੇ ਆਪਣੀ ਲਿਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕੇ ਬੜ ਦਾਤਾ ਸੋ ਕਿਉਂ ਮਨਹੁ ਸਾਰੀਐ ਜੈਸੀ ਅਗਨ ਉਧਰ ਮਹਿ ਤੈਸੀ ਬਾਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਂ ਤਿਸ ਭਾਣਾ ਤਨ ਜੰਮੇ ਅੰਗ ਪਰਵਾਰ ਭਲਾ ਪਾਇਆ ਲਿਵ ਚੁੜਕੀ ਲਗੀ ਕ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰਾਏ ਮਹੋਜਾ ਪਹਾਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨਾ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰ ਆਪ ਮੁਲਕ ਹੈ ਮੁਲ ਨ ਪਾਇਆ ਜਾਏ ਮੁਲ ਨ ਪਾਇਆ ਜਾਏ ਕਿਸੈ ਬਟੋ ਰਹੇ ਲੋਕ ਵਿਲ ਲਾਏ ਐਸਾ ਸਤ ਗੁਰ ਜੇ ਮਿਲੈ ਤਿਸ ਨੂੰ ਸਿਰਸੋਂ ਪੀ ਵਿੱਚੋਂ ਆ ਬੁਝਾਏ ਜਿਸਦਾ ਜੀਓ ਤਿਸ ਮਿਲ ਰਹੈ ਹਰ ਵਸੈ ਮਨ ਆਏ ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਮਨਜਾਰਾ ਹਰ ਰਾਸ ਮੇਰੀ ਮਨ ਮਨਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪੇ ਹੋ ਜੀ ਹੋ ਲਾਹ ਖੱਟੇ ਹੋ ਦਿਹਾੜੀ ਇਹੋ ਧਨ ਤ ਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਵੇ ਬਣਜਾਰਾ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਏ ਕਿਤੈ ਹੋਰ ਕਿਤੈ ਜਿੱਚਰ ਹਰ ਰਸ ਪੱਲੇ ਨਾ ਪਾਏ ਇਹੋ ਹਰ ਰਸ ਕਰਮੀ ਪਾਈ ਆਏ ਸਤਿਗੁਰੂ ਮਿਲਿਆ ਜਿਸ ਆਏ ਕਹਿ ਨਾਨਕ ਹੋਰ ਅਨ ਰਸਾ ਵੀਸਰੇ ਜਾਂ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਇ ਜਗ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਦੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪੁਰਵਾਨ ਹੋਵਾ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰ ਮੇਰੇ ਹਰ ਤੂੰ ਮੈਂ ਜੋ ਧਰੀ ਹਰ ਬਿਨੇ ਅਵਰਣ ਦੇਖੋ ਕੋਈ ਹਰ ਬਿਨੇ ਅਵਰਣ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖ ਦੁਆਰਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨੇ ਅਵਰਣ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇ ਦ੍ਰਿਸ਼ਟ ਹੋਈ ਏ ਸ੍ਰਵਣ ਹੋ ਮੇਰੇ ਹੋ ਸੱਚ ਸੁਣਨ ਨੂੰ ਪਠਾਏ ਸੱਚ ਸੁਣਨ ਨੂੰ

ਅੰਮ੍ਰਿਤ ਨਾਮ ਸੁਣ ਹੋ ਪਵਿੱਤਰ ਹੋ ਬਹੁ ਸਾਚਾ ਸੁਣਨਾ ਨੂੰ ਪਠਾਏ। ਹਰ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਵਣ ਨੋ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾ ਦੁਆਰ ਦਿਖਾਇਆ। ਤਹ ਅਨੇਕ ਰੂਪ ਨਾਉ ਨਵ ਨਿਦੋ ਤਿਸਦਾ ਅੰਤ ਨ ਜਾਈ ਪਾਇਆ। ਕਹਿ ਨਾਨਕ ਅਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਮਜਾਇਆ। ਇਹ ਸਾਚਾ ਸੋਹੇਲਾ ਸੱਚ ਕਰ ਗਾਵੋ ਹੋ ਗਾਵੋ ਤਾਂ ਸੋਹੇਲਾ ਘਰ ਸਾਚਾ ਜਿੱਥੇ ਸਦਾ ਸਾ ਧਿਆਵੇ ਸੱਚੋ ਧਿਆਵੇ ਜਾਤ ਭਾਵੇ ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ।

जे मोहक कर्म कर्म पितरी दे अग्गे वस्त सिंहनीय पितरी चोर करे

तेत जित मुख नाम ना उच्चरह बिना वरस खा नानके वै जानी है।

हम जनता तू पुरख जन तैने जन नानक के प्रभ करते स्वामी।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ, ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ, ਸਤਿਕਾਰਯੋਗ ਰਾਗੀ ਜਥੇ ਪਾਸੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ। ਧਨ ਸੋ ਵੇਲਾ ਘੜੀ ਧਨ, ਧਨ ਮੂਰਤ ਪਲ ਸਾਰ, ਧਨ ਸੋ ਦਿਨ ਸੰਜੋਗੜਾ ਜਿਤ ਡਿੱਠਾ ਗੁਰਦਰਸਾਰ। ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਨ, ਧਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ ਰਾਮਕਲੀ ਰਾਗ ਵਿੱਚ ਸੋ ਸਰਬ ਸਾਂਝੀ ਗੁਰਬਾਣੀ ਹੋਣ ਦਾ ਜੋ ਸਬੂਤ ਦਿੰਦੇ ਨੇ ਪਾਵਨ ਸ਼ਬਦ, ਬਾਣੀ ਪ੍ਰਭ ਕੀ ਸਭ ਕੋ ਬੋਲਾ, ਆਪ ਅਡੋਲ ਨਾ ਕਬਹੂ ਡੋਲਾ। ਪਾਵਨ ਸੁਖਮਨੀ ਸਾਹਿਬ ਵਿੱਚ ਆਪ ਜੀ ਨੇ ਫੁਰਮਾਇਆ ਸਾਰਿਆਂ ਨੂੰ ਬੋਲਦੀ, ਵੱਡੇ ਤੇ ਪੁਰਾਤਨ ਧਰਮ ਨੇ ਹਿੰਦੁਸਤਾਨ ਵਿੱਚ, ਸਭ ਤੋਂ ਪੁਰਾਤਨ ਸਨਾਤਨੀ, ਦੂਜਾ ਇਸਲਾਮ ਅਰਬ ਵਿੱਚ, ਫਿਰ ਉਹਨਾਂ ਵਿੱਚੋਂ ਯਹੂਦੀ ਨਿਕਲੇ ਨੇ, ਇਸਰਾਈਲ ਵਾਲੇ ਇਜ਼ਰਾਈਲ ਵਾਲੇ ਪੁਰਾਣੇ ਨੇ। ਇਹਨਾਂ ਧਰਮਾਂ ਦੇ ਜੋ ਨਾਮ ਨੇ ਪੈਗੰਬਰਾਂ ਨੇ ਦਿੱਤੇ, ਉਹ ਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। ਕਿਸੇ ਨਾਲ ਕੋਈ ਵਿਤਕਰਾ ਨਹੀਂ, ਕੋਈ ਬਾਣੀ ਪੜ੍ਹੇ ਉਹਨੂੰ ਅੰਦਰ ਦਾ ਅਹਿਸਾਸ ਮਿਲੇਗਾ, ਸਕੂਨ ਮਿਲੇਗਾ। ਆਪਣ ਨਾਮ ਭਾਵੇਂ ਆ ਕੇ ਗੁਰਸਿੱਖਾਂ ਨੂੰ ਵਾਹਿਗੁਰੂ ਦਿੱਤਾ ਹੈ, ਗੁਰਮੰਤਰ ਹੈ ਵਿਸ਼ੇਸ਼ ਕਰਕੇ, ਸਰਬ ਸਾਂਝੀ ਗੁਰਬਾਣੀ ਹੈ। ਸਵਾਲ ਜਵਾਬ ਹੋਣ ਤੇ ਮੁਤਾਸਬ ਦੇ ਭਰੇ ਹੋਏ ਸਨ ਭਾਵੇਂ ਕਾਜੀ ਮੌਲਵੀ, ਪਰ ਆਪ ਜੀ ਨੇ ਜਿਹੜੇ ਜਵਾਬ ਦਿੱਤੇ ਨੇ ਨਿਰਵੈਰ ਹਿਰਦੇ ਵਿੱਚ, ਗੁਰੂ ਨਾਨਕ ਦੇ ਘਰ ਦੀ ਕਿਸੇ ਨਾਲ ਦੁਆਇਸ਼ ਨਹੀਂ ਹੈ, ਅਦੁਆਇਤ ਮਤ ਆ, ਦੁਆਇਸ਼ ਤੋਂ ਰਹਿਤ, ਨਾ ਆਪਣੇ ਆਪ ਨੂੰ ਵੱਡਾ ਕਿਹਾ ਹੈ, ਲੇਕਿਨ ਸੱਚ ਬਿਆਨ ਕੀਤਾ ਹੈ ਜਿਹਦੇ ਵਿੱਚ ਰਸ ਹੀ ਰਸ ਹੈ, ਦੁਆਇਸ਼ ਨਹੀਂ ਹੈ, ਹੰਗਤਾ ਨਹੀਂ ਹੈ, ਹਉਮੈ

ਅਮਨ ਸ਼ਬਦ ਵਿੱਚ ਦੋਵਾਂ ਦੇ ਨਾਮ ਦਿੱਤੇ ਨੇ ਇਸਲਾਮ ਦੇ ਤੇ ਸਨਾਤਨ ਮਤ ਦੇ ਗ੍ਰੰਥਾਂ ਦੇ। ਪ੍ਰਭੂ ਦੇ ਨਾਮ ਦੇ ਕੇ ਸਾਰੇ ਫਿਰ ਆਪਣਾ ਸਿਧਾਂਤ ਰੱਖਿਆ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕੱਲ ਬੇਨਤੀ ਕੀਤੀ ਸੀ, ਜਹਾਂਗੀਰ ਨੇ ਫੇਰ ਪਰਤ ਕੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗਏ ਨੇ ਗਵਾਲੀਅਰ, ਦਿੱਲੀ ਸੱਦਿਆ ਸੀ ਆਪ ਜੀ ਨੂੰ, ਆਨੇ ਬਹਾਨੇ ਕਈ ਤਰ੍ਹਾਂ ਦੇ ਸਵਾਲ ਕੀਤੇ। ਜਦੋਂ ਚਾਲਾਂ ਵਿੱਚ ਫੇਲ ਹੋ ਗਿਆ ਸੀ ਜਹਾਂਗੀਰ, ਸਤਿਗੁਰੂ ਚੜ੍ਹਦੀ ਕਲਾ ਵਿੱਚ ਆ ਗਏ ਸੀ ਗਵਾਲੀਅਰ ਦੇ ਵਿੱਚ ਜਾ ਕੇ ਵੀ, ਕੈਦ ਹੋ ਕੇ ਵੀ ਵਾਪਸ ਚੜ੍ਹਦੀ ਕਲਾ ਵਿੱਚ ਆ ਗਏ ਸੀ, ਝੁਕਣਾ ਪਿਆ ਸੀ। ਉਸ ਵੇਲੇ ਸਵਾਲ ਕੀ, ਕਿਹੜਾ ਵੱਡਾ ਧਰਮ ਹੈ, ਕਿਹੜੇ ਨਾਮ ਅਸਲ ਨੇ? ਤਾਂ ਉਸ ਵੇਲੇ ਮਹਾਰਾਜ ਨੇ ਵੀ ਇਹ ਸ਼ਬਦ ਹੀ ਸੁਣਾਇਆ ਸੀ ਕਿ ਦੇਖ ਆ ਮਾਤਾ ਗੁਰੂ ਨਾਨਕ ਦਾ, ਕਿਹਾ ਸੀ ਦੋਵਾਂ ਧਰਮ ਦੇ ਕਾਰਨ ਕਰਨ ਕਰੀਮ ਸਰਬ ਪ੍ਰਤਪਾਲ ਰਹੀਮ, ਕਰੀਮ ਬਖਸ਼ਿਸ਼ਾਂ ਕਰਨ ਵਾਲਾ, ਕਰੀਮ ਕਰਨ ਵਾਲਾ ਬਖਸ਼ ਕਾਰਨ ਕਰਨ ਹਿੰਦੂ ਕਹਿੰਦੇ ਨੇ, ਹਿੰਦੁਸਤਾਨ ਦੇ ਵਾਸੀ ਕਹਿੰਦੇ ਨੇ, ਕਰੀਮ ਅਰਬ ਕੰਟਰੀਆਂ ਵਾਲੇ ਕਰੀਮ ਕਹਿੰਦੇ ਨੇ, ਕਰੀਮ ਕਰਮ ਕਬੀਰ ਕਾ ਉਹ ਕਰੈ ਜਾਣੈ ਕੋਈ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ, ਸਰਬ ਪ੍ਰਤਪਾਲ ਰਹੀਮ ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲਾ, ਹਿੰਦੁਸਤਾਨੀ ਅਲਫਾਜ਼ ਵਰਤਦੇ ਨੇ, ਰਹੀਮ ਰਹਿਮਤਾਂ ਕਰਨ ਵਾਲਾ, ਇਹ ਇਸਲਾਮ ਦਾ ਸ਼ਬਦ ਆ। ਅੱਲਾਹ ਲੱਖ ਪਾਰ, ਅੱਲਾਹ ਵਾਹਿ ਪਵਿੱਤਰ ਆ ਅੱਲਾਹ, ਇਹ ਅਰਬ ਵਾਲਿਆਂ ਦਾ ਸ਼ਬਦ ਹੈ। ਨਾਮ ਹੈ ਲੱਖ ਅਪਾਰ, ਨਾ ਲਖੇ ਜਾਣ ਵਾਲਾ ਸ਼ੁੱਧ ਮਤ ਨਾਲ ਪੂਰਨ ਤੌਰ 'ਤੇ, ਜਿਹਦਾ ਅੰਤ ਨਹੀਂ ਲਿਖਿਆ ਗਿਆ, ਜਾਣਿਆ ਨਹੀਂ ਜਾਂਦਾ, ਸਹੀ ਸਰੂਪ ਜਿਹਦਾ ਜਾਣਿਆ ਨਹੀਂ ਜਾਂਦਾ, ਇਉਂ ਕਹਿ ਲਈਏ ਕਿਹੜੇ ਰੂਪ ਵਿੱਚ ਆ। ਹਰ ਵਕਤ ਅਨਕ ਰੂਪ ਖਿਨ ਮਾਹੇ ਕੁਦਰਤ ਧਾਰ ਦਾ, ਵਾਸਤਵ ਵਿੱਚ ਸਹੀ ਸਰੂਪ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹ ਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਐਸਾ ਲੱਖ ਅਪਾਰ ਬੇਅੰਤ ਹੈ, ਪਾਰਾ ਅੰਤ ਤੁਰੈ, ਇਹ ਹਿੰਦੁਸਤਾਨੀ ਸ਼ਬਦ ਨੇ। ਖੁਦ ਖੁਦਾਏ ਵੱਡ ਬੇਸੁਮਾਰ, ਯਹੂਦੀ ਕਹਿੰਦੇ ਨੇ, ਇਸਲਾਮ ਵਾਲਿਆਂ ਵਿੱਚੋਂ ਹੀ ਵੱਖਰੇ ਹੋਏ ਨੇ ਯਹੂਦੀ ਇਜ਼ਰਾਈਲ ਵਾਲੇ, ਤਾਂ ਕਰਕੇ ਸੋ ਇਹਨਾਂ ਦੀ ਆਪਸ ਵਿੱਚ ਨਹੀਂ ਬਣਦੀ। ਹੁਣ ਵੀ ਜੰਗ ਉਹ ਹੀ ਲੱਗਾ ਹੋਇਆ, ਸਤਿਗੁਰੂ ਕਿਰਪਾ ਕਰੇ ਇਹ ਹਟ ਜਾਵੇ, ਰੁਕ ਜਾਵੇ, ਵਰਲਡ ਵਾਰ ਦਾ ਤੀਜੀ ਦਾ ਭਾਂਬੜ ਨਾ ਬਣ ਜਾਵੇ। ਖੁਦ ਖੁਦਾਏ ਵੱਡ ਬੇਸੁਮਾਰ, ਯਹੂਦੀ ਕਹਿੰਦੇ ਖੁਦ ਖੁਦਾ ਸ਼ਬਦ ਹੈ ਉਹਨਾਂ ਦਾ, ਖੁਦ ਆਇਆ ਹੋਇਆ ਆਪਣੇ ਆਪ ਤੋਂ, ਅਤੇ ਹਿੰਦੁਸਤਾਨੀ ਭਾਸ਼ਾ ਦੇ ਗ੍ਰੰਥ ਕਹਿੰਦੇ ਨੇ ਵੱਡ ਵੱਡਾ ਬੇਸ਼ੁਮਾਰ ਆ, ਜਿਹੇ ਵਾ ਏਕ ਕਮਨ ਗੁਣ ਕਹੀ ਹੈ, ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਹਿ ਨਹੀਂ ਲਹੀ ਹੈ। ਇਹੀ ਭਾਸ਼ਾ ਹੀ ਬ੍ਰਿਜ ਭਾਸ਼ਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬੇਸੁਮਾਰਾਂ ਦੇ। ਅੱਗੇ ਸੱਚੇ ਪਾਤਸ਼ਾਹ ਹੋਰ ਨਾਮਾਂ ਦਾ ਕਥਨ ਕਰਦੇ ਨੇ, ਓ ਨਮੋ ਊੜੇ ਨੂੰ ਹੋੜਾ ਤੇ ਬਿੰਦੀ ਤੇ ਔਂਕੜ ਵੀ ਹੈ, ਦੋਵੇਂ ਲਗਾ ਮਾਤਰਾ ਵਰਤੀਆਂ ਨੇ। ਹੇ ਪਾਠ ਕਰਨਾ ਸਾਂਝਾ ਜਿਹਾ ਉਸਤਾਦ ਸਿਖਾਉਂਦੇ ਨੇ, ਨਾ ਓ ਨਾ ਓ, ਕੱਲਾ ਔਂਕੜ ਤੇ ਬਿੰਦੀ ਹੋਵੇ ਓ, ਤੇ ਕੱਲਾ ਹੋੜਾ ਤੇ ਬਿੰਦੀ ਹੋਵੇ ਓ, ਸਾਂਝਾ ਪਾਠ ਕਰੀਦਾ ਓ ਓ ਨਮੋ ਭਗਵੰਤ ਗੁਸਾਈ ਵਾਹਿਗੁਰੂ। ਉਹਦਾ ਨਾਮ ਇੱਕ ਇਹ ਵੀ ਸ਼ਾਸਤਰਾਂ ਵਿੱਚ ਆਇਆ ਹੈ, ਵਾਹਿਗੁਰੂ ਓ ਨਮੋ। ਜਿਸ ਵੇਲੇ ਧਰੂ ਜੀ ਨੂੰ ਗੁਰੂ ਹੋ ਕੇ ਨਾਰਦ ਮੁਨ ਨੇ ਜਦੋਂ ਗਿਆ ਸੀ, ਮਾਤਾ ਦਾ ਚੰਡਿਆ ਹੋਇਆ, ਮਤਰੇਈ ਮਾਂ ਦਾ ਚੰਡਿਆ ਹੋਇਆ, ਮਾਤਾ ਦਾ ਸਿਖਾਇਆ ਹੋਇਆ ਬੰਦਗੀ ਵੱਲ ਲਾਇਆ ਹੋਇਆ ਧਰੂ ਜੰਗਲ ਨੂੰ ਚੱਲ ਪਿਆ ਸੀ। ਬਹੁਤ ਛੋਟਾ ਬੱਚਾ ਸੀ, 4 ਕੁ ਸਾਲ ਦਾ ਸੋ ਬੱਚਾ ਸੀ, ਪਰ ਨਿਸ਼ਚਾ ਬੜਾ ਸੀ, ਨਿਸ਼ਚੇ ਨਾਲ ਅਰਾਧਿਆ ਸੀ
ਪਿੱਛੇ ਨਹੀਂ ਹਟਿਆ ਜੋ ਤੁਰ ਪਿਆ। ਨਾਰਦ ਮੁਨ ਨੇ ਪਹਿਲਾਂ ਤੇ ਬਹੁਤ ਰੋਕਿਆ, ਕੀ ਕਰ ਲਵੇਂਗਾ, ਤੈਨੂੰ ਸ਼ੇਰ ਪਗੇਲੇ ਖਾ ਜਾਣਗੇ। ਸੋ ਰਾਜਾ ਵੀ ਪਿੱਛੋਂ ਆਇਆ, ਦਇਆ ਕਰਕੇ ਛੋਟਾ ਜਿਹਾ ਬੱਚਾ ਅੱਧਾ ਰਾਜ ਦੇ ਦਿੰਦੇ। ਪਤਾਨ ਪਾਦ ਨੇ ਮਗਰੋਂ ਆ ਕੇ ਵੀ ਕਿਹਾ ਸੀ ਅੱਧਾ ਰਾਜ ਜਿਹੜਾ ਤੇਰਾ ਹੱਕ ਆ ਉਹ ਲੈ ਲਾ। ਮੁੜਿਆ ਨਹੀਂ ਮੁੜਿਆ, ਜੇ ਮੈਂ ਬੰਦਗੀ ਵੱਲ ਤੁਰਿਆ ਵਾਂ ਸੱਚੇ ਪਾਤਸ਼ਾਹ ਦੀ ਵੱਲ, ਤੇ ਅੱਧਾ ਰਾਜ ਹੁਣੇ ਮਿਲਦਾ, ਜਦੋਂ ਬੰਦਗੀ ਕਰ ਲਈ ਉਦੋਂ ਕਿੱਡਾ ਵੱਡਾ ਰਾਜ ਮਿਲੇ। ਸੱਚ ਆ ਮਿਲਿਆ ਵੀ। ਸੋ ਸੱਚਖੰਡ ਦੇ ਦਰਵਾਜ਼ੇ ਤੇ ਡਿਉੜੀਦਾਰ ਆ ਧਰੂ ਅਕਾਲ ਪੁਰਖ ਦੇ, ਔਰ ਅਟਲ ਹੋ ਗਿਆ ਦੁਨੀਆਂ ਵਿੱਚ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਫਰਮਾ, 36,000 ਵਰਾ ਸਾਲ ਇੱਥੋਂ ਦਾ ਕੀਤਾ ਬੰਦਗੀ ਕੀਤੀ। ਸਕੋਰੀ ਸਲੇਟ ਵਰਗਾ ਹਿਰਦਾ ਸੀ, ਨਿਸ਼ਚੇ ਨਾਲ ਆਰਾਧਿਆ, ਨਿਸ਼ਚੋ ਕਰ ਆਰਾਧਿਆ। ਭਾਈ ਗੁਰਦਾਸ ਸਾਹਿਬ ਜੀ ਫਰਮਾਨ ਕਰਦੇ ਨੇ ਵਾਰਾਂ ਵਿੱਚ, ਨਿਸ਼ਚਲ ਵਾਸ ਅਗਾਸ ਚੜਾਇਆ, ਅਚਲ ਵਾਸਾ ਹੋਇਆ ਆਕਾਸ਼ ਵਿੱਚ। ਮਹਾਰਾਜ ਨੇ ਥਾਂ ਦਿੱਤੀ ਸੱਚਖੰਡ ਦੇ ਦਰਵਾਜ਼ੇ ਤੇ, ਧਰੂ ਅਟਲ ਅਜਹੂ ਨਹਿ ਟਰਿਓ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਪਾਂਚ ਬਰਖ ਕੋ ਨਾਥ ਧਰੂ ਬਾਰਕ, 5 ਸਾਲਾਂ ਦਾ ਨਾਥ ਹੋ ਗਿਆ ਸੀ, ਮਾਂ ਪਿਓ ਛੱਡ ਕੇ ਆਇਆ ਸੀ, ਇਕੱਲਾ ਰਹਿ ਕੇ ਜੰਗਲ ਵਿੱਚ ਤਪੱਸਿਆ। ਪਾਂਚ ਬਰਖ ਕੋ ਅਨਾਥ ਧਰੂ ਬਾਰਕ, ਹਰ ਸਿਮਰਤ ਅਮਰ ਅਟਾਰੇ। ਹਰੀ ਵਾਹਿਗੁਰੂ ਦਾ ਸਿਮਰਨ ਕਰਨ ਨਾਲ ਅਮਰ ਅਟਲ ਹੋ ਗਿਆ, ਧਰੂ ਅਟਲ ਜੋ ਹੁਣ ਟਰਿਓ। ਅੱਜ ਤੱਕ ਸੱਚਖੰਡ ਦੇ ਦਰਵਾਜ਼ੇ ਤੇ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ। ਅਟਲ ਭਇਓ ਧਰੂ ਜਾ ਕੈ ਸਿਮਰਨ, ਹਰ ਨਿਰਭੈ ਪਦ ਪਾਇਆ, ਦੁੱਖ ਹਰਤਾ ਇਹ ਬਿਦ ਕੋ ਸਵਾਮੀ, ਤੈਂ ਕਾਹੇ ਬਿਸਰਾਇਆ। ਤੂੰ ਕਾਹਦੇ ਵਾਸਤੇ ਭੁਲਾ ਦਿੱਤਾ ਹੈ, ਐਸਾ ਵਾਹਿਗੁਰੂ ਸਾਰੇ ਦੁੱਖਾਂ ਨੂੰ ਨਾਸ਼ ਕਰ ਦਿੰਦਾ। 36,000 ਵਰਾ ਮੁਲਤਾਨ ਤੇ ਰਾਜ ਕੀਤਾ, ਕਈਆਂ ਆਗਰਾ ਲਿਖੀ, ਰਾਜਧਾਨੀ ਪਹਿਲਾਂ ਆਗਰਾ ਬਣਾਈ, ਆਗਰਾ ਕਾਇਮ ਕੀਤਾ। ਮੁਗਲਾਂ ਦਾ ਵੀ ਇਹ ਤਖ਼ਤ ਰਿਹਾ ਮਗਰੋਂ ਬਾਅਦ ਵਿੱਚ, ਮੁਲਤਾਨ ਤੇ ਵੀ ਰਾਜ ਕੀਤਾ 36,000 ਵਰਾ। ਇੱਥੋਂ ਦੀ ਉਮਰ ਸੀ 1,00,000 ਵਰਿਆਂ ਦੀ ਉਸ ਵੇਲੇ, 100 ਰਹਿੰਦੀ ਉਮਰ। ਤਪੱਛਿਆ ਤੋਂ ਬਾਅਦ 5 ਸਾਲ ਦਾ ਲੱਗਾ ਸੀ ਜੰਗਲ ਵਿੱਚ ਬੈਠ ਕੇ ਤਪੱਛਿਆ। ਫਿਰ ਅਟਲ ਪਦਵੀ ਦਿੱਤੀ, ਅਟਲ ਪਦਵੀ ਨਾਮ ਸਿਮਰਨ, ਇਹ ਬਖਸ਼ਿਸ਼ ਕੀਤੀ ਅਕਾਲ ਪੁਰਖ ਨੇ। ਰਹੁ ਵਿਚਾਰ ਨਾਰਦ ਮੁਨ ਨੇ ਜੋ ਵੇਖਿਆ ਨਹੀਂ ਹਟਦਾ ਪਿੱਛੇ, ਨਿਸ਼ਚਾ ਅਟਲ ਹੈ, ਪਰਪੱਕ ਹੈ। ਉਸ ਵੇਲੇ ਓ ਨਮੋ ਭਗਵਤੇ ਵਾਸੂਦੇਵ ਵਾਏ, ਓ ਨਮੋ ਭਗਵਤੇ ਵਾਸੂਦੇਵ ਵਾਏ, ਇਹ ਸ਼ਾਸਤਰਾਂ ਵਿੱਚ ਸ਼ਬਦ ਆਇਆ ਹੈ, ਸਨਾਤਨ ਮਤ ਦੇ ਨਾਮ ਆਇਆ ਹੈ। ਇਹ ਨਾਮ ਦਿੱਤਾ ਸੀ ਧਰੂ ਜੀ ਨੂੰ, ਇਹਦਾ ਹੀ ਅਭਿਆਸ ਕੀਤਾ ਸੀ। ਓ ਨਮੋ ਭਗਵਤੇ ਵਾਸੂਦੇਵ ਵਾਏ, ਇੱਥੇ ਮਹਾਰਾਜ ਉਹੀ ਕਹਿ ਰਹੇ ਨੇ, ਨਾਮ ਸਾਂਝੇ ਨਾਮ ਦੋਵੇਂ ਦੇ ਰਹੇ ਨੇ। ਓ ਨਮੋ ਭਗਵੰਤ ਗੁਸਾਈ, ਅੱਗੇ ਵਾਸਦੇ ਭਾਵੇਂ ਵੱਖਰਾ ਆਵੇਗਾ, ਉਹ ਵੀ ਆਵੇਗਾ। ਓ ਨਮੋ ਭਗਵੰਤ ਗੁਸਾਈ, ਓ ਨਮੋ, ਓ ਓਮ, ਓਮ ਜਾਂ ਓ ਨਮੋ, ਜੋ ਵਾਹਿਗੁਰੂ ਓ ਸਾਰੇ ਪਰਿਪੂਰਨ ਆ, ਓਮ ਰੱਖਿਆ ਕਰਨ ਵਾਲਾ, ਉਚਾਰਨ ਮਾਤਰ ਸੇ ਰੱਖਿਆ ਕਰਨ ਵਾਲਾ, ਨਾਮ ਲਿਆ ਰਖਵਾਲਾ ਹੁੰਦਾ ਸੱਚੇ ਪਾਤਸ਼ਾਹ। ਨਮੋ ਓਨੂੰ ਨਮਸਕਾਰ ਹੈ, ਭਗਵੰਤ ਗੁਸਾਈ, ਭਗਵੰਤ ਹੈ, ਭਗਵਾਨ ਹੈ। ਧਰਮ ਸਵੈ ਜਸ ਸੁਰੇਹ ਪੁੰਨ, ਸੋ ਧਰਮ ਸਵੈ ਜਸ ਵਿਰਾਗ ਪੁੰਨ, ਸੱਚ ਸੁਰੇਹ ਵਿਗਿਆਨ, ਯਹ ਖਟਕ ਭਗਾ ਸੁਪੰਨ ਜੇ ਤਾਹੇ ਕਹਿਤ ਭਗਵਾਨ, ਐਸਾ ਭਗਵੰਤ ਭਗਵਾਨ ਹੈ। ਗੋਸਾਈ ਮਾਲਕ ਸਾਰੀ ਸ੍ਰਿਸ਼ਟੀ ਦਾ, ਗੋਸਾਈ ਤੋਂ ਭਾਵ ਮਾਲਕ, ਗੋਸਾਈ ਜਿਹੜਾ ਸਾਈ ਮਾਲਕ ਹੈ ਸਾਰੀ ਸ੍ਰਿਸ਼ਟੀ ਦਾ, ਹੈ ਸਾਰੇ ਪਰਿਪੂਰਨ, ਗੋ ਆਪਣੇ ਆਪ ਨੂੰ ਗੋਜ ਰੱਖਿਆ ਹੋਇਆ,
ਗੁਪਤਿਆ ਸਾਰੇ ਥਾਵਾਂ ਤੇ ਇਹ ਨਾਮ ਨੇ। ਖਾਲਕ ਰੱਬ ਰਹਿਆ ਸਰਬਠਾਈ, ਫਿਰ ਖਾਲਕ, ਫਿਰ ਅਰਬੀ ਦਾ ਸ਼ਬਦ ਆ ਗਿਆ ਇਸਲਾਮ ਦਾ। ਖਾਲਕ ਸਾਰੀ ਸ੍ਰਿਸ਼ਟੀ ਨੂੰ, ਦੁਨੀਆਂ ਨੂੰ ਪੈਦਾ ਕਰਕੇ ਪ੍ਰਤਪਾਲਣਾ ਕਰਨ ਵਾਲਾ ਮਾਲਕ, ਖਾਲਕ ਨੂੰ ਵੀ ਕਹਿੰਦੇ ਮਾਲਕ। ਫਰੀਦਾ ਖਾਲਕ ਖਲਕ ਮਹ, ਬਾਬਾ ਫਰੀਦ ਸਾਹਿਬ ਜੀ ਨੇ ਮੁਸਲਮਾਨ ਸੀ ਇਹ ਸ਼ਬਦ ਵਰਤੇ ਨੇ। ਫਰੀਦਾ ਖਾਲਕ ਖਲਕ ਮਹ, ਖਲਕ ਵਸੈ ਰੱਬ ਮਾਹ, ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾਹ। ਫਰੀਦਾ ਖਾਲਕ, ਖਾਲਕ ਮਾਲਕ ਹੈ ਜਿਹੜਾ ਦੁਨੀਆਂ ਦਾ, ਖਲਕਤ ਦਾ ਮਾਲਕ ਹੈ ਦੁਨੀਆਂ ਦਾ। ਖਾਲਕ ਖਲਕ ਮੈਂ, ਉਹ ਖਲਕਤ ਦੇ ਵਿੱਚ ਹੀ ਹੈ, ਕਿਤੇ ਪਾਸੇ ਦੂਰ ਨਹੀਂ, ਉਹ ਵੱਖਰਾ ਨਹੀਂ, ਨਿਰਾਲਾ ਨਹੀਂ ਹੈ, ਵਿੱਚੇ ਹੀ ਹੈ। ਖਲਕ ਵਸਾ ਰੱਬ ਮਾਹੇ, ਖਲਕਤ ਜਿੰਨੀ ਹੈ ਰੱਬ ਦੇ ਵਿੱਚ ਹੀ ਰਹਿੰਦੀ, ਤਾਂ ਹੀ ਹੈ ਖਲਕਤ ਜਾਂਦੀ ਕਿ ਉਹ ਇਹਦੇ ਨਾਲ ਅਟੈਚਮੈਂਟ ਹੈ। ਦੋਵੇਂ ਓਤ ਪੋਤ ਨੇ, ਤਾਣੇ ਪੋਟੇ ਪੇਟੇ ਦੀ ਨੇ ਆਈ। ਸੋ ਮੰਦਾ ਕਿਸ ਨੂੰ ਆਖੀਏ, ਕਿਹਨੂੰ ਮਾੜਾ ਕਹੀਏ, ਇਹ ਭੈੜਾ ਹੈ, ਕਿਹਨੂੰ ਮਾੜਾ ਕਹੀਏ, ਕਿਹਨੂੰ ਦੋਸ਼ ਦੇਈਏ, ਇਹਦੇ ਵਿੱਚ ਦੋਸ਼ ਆ, ਔਗਣ ਆ, ਕਿਹਨੂੰ ਔਗਣ ਕਹੀਏ। ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ, ਜੇਕਰ ਉਹਦੇ ਬਿਨਾਂ ਕੋਈ ਹੈ ਹੀ ਨਹੀਂ ਦੂਜਾ। ਸਾਰੇ ਥਾਵਾਂ 'ਤੇ ਉਹ ਪਰਿਪੂਰਨ ਹੈ, ਸਾਰਿਆਂ ਦੇ ਵਿੱਚ ਵਾਸਾ ਹੈ, ਇੱਕ ਰਸ ਹੈ, ਖਾਲਕ ਹੈ। ਇਸ ਕਰਕੇ ਭਾਈ ਨੰਦ ਲਾਲ ਜੀ, ਉਹ ਵੀ ਫਾਰਸੀ ਦੇ ਵਿਦਵਾਨ ਹੋਏ ਨੇ, ਅਰਬੀ ਫਾਰਸੀ ਦੇ ਮਹਾਂਪੁਰਸ਼, ਮੁਸਲਮਾਨ ਹੀ ਹੋਏ ਨੇ ਭਾਈ ਨੰਦ ਲਾਲ ਜੀ, ਉਹਨਾਂ ਵੀ ਇਹੋ ਹੀ ਕਿਹਾ ਸੀ। ਸੋ ਖਲਕ ਖਾਲਕ ਕੀ ਜਾਣਕ, ਖਲਕ ਦੁਖਾਵੈ ਨਾਹ। ਖਲਕਤ ਨੂੰ, ਦੁਨੀਆਂ ਨੂੰ ਖਾਲਕ ਦੀ ਜਾਣਕ, ਮਾਲਕ ਦੀ, ਉਹ ਵਾਹਿਗੁਰੂ ਮਾਲਕ ਖੁਦਾ ਦੀ, ਅਕਾਲ ਪੁਰਖ ਦੀ ਜਾਣਕ ਖਾਲਕ। ਖਲਕ ਕੀ ਜਾਣ, ਖਾਲਕ ਕੀ ਜਾਣਕ, ਖਲਕ ਦੁਖਾਵੈ ਨਾਹ, ਕਿਸੇ ਨੂੰ ਨਾ ਦੁਖਾਵੇ, ਦੁੱਖ ਨਾ ਦੇਵੇ। ਖਲਕ ਦੁੱਖ ਹੈ ਨੰਦ ਲਾਲ ਜੀ, ਜੇ ਖਲਕਤ ਦੁਖਦੀ ਹੈ, ਕੁਰਲਾਉਂਦੀ ਹੈ, ਭਾਈ ਨੰਦ ਲਾਲ ਜੀ, ਖਾਲਕ ਕੋ ਪੈ ਤਾਏ, ਫਿਰ ਖਲਕਤ ਦਾ, ਖਲਕਤ ਦਾ ਮਾਲਕ, ਖਾਲਕ ਜਿਹੜਾ ਮਾਲਕ ਹੈ, ਉਹ ਕ੍ਰੋਧਵਾਨ ਹੁੰਦਾ ਹੈ, ਕ੍ਰੋਪ ਹੁੰਦਾ ਹੈ, ਉਹਦਾ ਜਾ ਉਹਦਾ ਰਾਜ ਨਾਸ ਹੋ ਜਾਂਦਾ, ਤੈਸ ਨੈਸ ਹੋ ਜਾਂਦਾ, ਜੜਾਂ ਪੁੱਟ ਦਿੰਦਾ ਉਹ ਬਾਦਸ਼ਾਹ ਦੀਆਂ, ਹੰਕਾਰੀ ਦੀਆਂ। ਨਦਰ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ, ਦਰ ਮੰਗਣ ਭਿੱਖ ਨਾ ਪਾਏ ਦਾ, ਫਿਰ ਐਸਾ ਵੀ ਹੁੰਦਾ ਹੈ। ਕਰਕੇ ਇਹ ਸ਼ਬਦ ਵਰਤੇ ਨੇ ਇਹਨਾਂ ਮਹਾਂਪੁਰਸ਼ਾਂ ਨੇ, ਬਾਬਾ ਫਰੀਦ ਸਾਹਿਬ ਜੀ, ਭਾਈ ਨੰਦ ਲਾਲ ਜੀ, ਖਾਲਕ। ਖਾਲਕ ਰੱਬ ਰਹਿਆ ਸਰਬ ਠਾਈ, ਸਰਬ ਠਾਈ, ਅਤੇ ਹਿੰਦੁਸਤਾਨੀ ਭਾਸ਼ਾ ਦੇ ਗ੍ਰੰਥ ਕਹਿੰਦੇ ਨੇ ਰੱਬ ਰਹਿਆ ਸਰਬ ਠਾਈ। ਖਾਲਕ ਖਾਲਕਤ ਦਾ ਸਿਰਜ ਕੇ ਉਹਦੇ ਵਿੱਚ ਪਰਿਪੂਰਨ ਸਾਰੇ ਥਾਵਾਂ 'ਤੇ ਮਿਲ ਰਿਹਾ ਹੈ, ਜੋ ਪਰਿਪੂਰਨ ਹੋ ਰਿਹਾ ਹੈ। ਰੱਬ ਰਹਿਆ ਸਰਬ ਠਾਈ, ਸਾਰੇ ਥਾਵਾਂ 'ਤੇ ਰਵਿਆ ਹੋਇਆ, ਪਰਿਪੂਰਨ ਆ, ਉਹੀ ਖਾਲਕ ਹੈ। ਇਹ ਸਨਾਤਨ ਮਤ ਦੇ ਗ੍ਰੰਥ ਕਹਿੰਦੇ ਨੇ, ਹਿੰਦੁਸਤਾਨ ਦੇ ਮਜ਼ਬੀ ਗ੍ਰੰਥ ਜਿੰਨੇ ਨੇ ਕਹਿੰਦੇ, ਸਾਰੇ ਥਾਵਾਂ 'ਤੇ ਪਰਿਪੂਰਨ ਹੈ। ਜਲ ਥਲ ਮਹੀਅਲ ਪੂਰਿਆ ਸਵਾਮੀ ਸਿਰਜਨਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਰਬ ਜੋਤ ਤੇਰੀ ਪਸਰ ਰਹੀ, ਸਾਰੇ ਥਾਵਾਂ 'ਤੇ ਤੇਰੀ ਜੋਤ ਫੈਲ ਰਹੀ ਹੈ, ਕਰਾਸ ਰਹਾਵ। ਜਗਨਨਾਥ ਜਗ ਜੀਵਨ ਮਾਧੋ, ਅੱਗੇ ਫਿਰ ਹਿੰਦੁਸਤਾਨੀ ਭਾਸ਼ਾ ਦੇ ਸ਼ਬਦ ਮਹਾਰਾਜ ਦੇ ਰਹੇ ਨੇ ਜਿੰਨੇ। ਜਗਨਨਾਥ ਜਗਤ ਦਾ ਮਾਲਕ ਹੈ, ਜਗਨ ਜਗਤ, ਨਾਥ ਮਾਲਕ ਸਾਰੇ ਜਗਤ ਦਾ ਮਾਲਕ। ਜਗ ਜੀਵਨ ਮਾਧੋ, ਜਗ ਜੀਵਨ ਜਗਤ ਦਾ ਜੀਵਨ ਰੂਪ ਹੈ, ਜਿੰਨੇ ਜਗਤ ਦੇ ਵਿੱਚ ਜੀਵਨ ਨੇ, ਜੀਵ ਨੇ, ਕੀੜੀ ਤੋਂ ਲੈ ਕੇ ਹਾਥੀ ਤੱਕ,
ਸਾਰਿਆਂ ਦਾ ਜੀਵਨ ਰੂਪ ਆ, ਜ਼ਿੰਦਗੀ ਦੇਣ ਵਾਲਾ ਉਹ ਹੀ ਹੈ, ਚੇਤਨ ਕਰਨ ਵਾਲਾ ਉਹ ਹੀ ਹੈ, ਉਹਦੀ ਅੰਦਰ ਜੋਤ ਹੈ, ਚੇਤਨ ਸੱਤਾ ਹੈ, ਤਾਂ ਹੀ ਜਗਤ ਦੇ ਵਿੱਚ ਜੀਵਨ ਹੈ, ਤਾਂ ਹੀ ਜੀਵ ਜਿਉਂਦੇ ਨੇ ਜਗਤ ਦੇ ਵਿੱਚ, ਤਾਂ ਹੀ ਰੌਣਕ ਬਣੀ ਹੋਈ ਹੈ। ਇਸ ਕਰਕੇ ਜਗਤ ਦਾ ਜੀਵਨ ਰੂਪ ਹੈ। ਜਬ ਆਪਣੀ ਜੋਤ ਖਿੰਚੈ ਤੂੰ ਸਵਾਮੀ, ਤਬ ਕੋਈ ਕਰੋ ਦਿਖਾ ਵਖਿਆਨਾ। ਉਸ ਵੇਲੇ ਤਾਂ ਜੀਵਨ ਰਹਿ ਨਹੀਂ, ਜਦੋਂ ਜੋਤ ਹੀ ਚਲੀ ਜਾਂਦੀ ਅੰਦਰ, ਆਪਣੀ ਜੋਤ ਖਿੰਚ ਲੈਂਦਾ ਹੈ। ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸਾ ਸਿਓ ਕੀਜੈ, ਜਿਹਦੀ ਚੇਤਨ ਸਤਾ ਆਤਮ ਵਸਤੂ ਉਹ ਲੈ ਜਾਵੇਗਾ। ਕਿਹਦੇ ਨਾਲ ਰੋਸ ਕਰਨਾ ਹੈ, ਗੁੱਸਾ ਕਿਹਦੇ ਨਾਲ? ਜਗ ਜੀਵਨ ਰੂਪ ਹੈ ਹੀ ਉਹ ਹੈ, ਜੀਵਨ ਰੂਪ ਹੈ ਹੀ ਉਹ, ਜੀਵਨ ਰੂਪ ਅਨੂਪ ਦਿਆਲਾ, ਜੀਵਨ ਰੂਪ ਹੈ ਸਾਰੇ ਜੀਵਨ ਦਾ, ਕੀੜੀ ਤੋਂ ਲੈ ਕੇ ਹਾਥੀ ਤੱਕ। 84 ਲੱਖ ਜੂਨੀਆਂ ਵਿੱਚ ਆਪ ਹੀ ਵਰਤ ਰਿਹਾ ਹੈ, ਉਹਦੀ ਖੇਡ ਹੈ, ਉਹਦਾ ਹੀ ਜਗਤ ਤਮਾਸ਼ਾ ਹੈ। ਕਰਕੇ ਮਹਾਰਾਜ ਜੀ ਨੇ ਕਿਹਾ ਜਗ ਜੀਵਨ ਰੂਪ ਹੈ, ਸਾਰਿਆਂ ਦਾ ਜੀਵਨ ਰੂਪ ਆਪ ਹੀ। ਚਿੱਟੀ ਤੇ ਪੂੰਚਰ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸਾਰਿਆਂ ਦੇ ਉੱਪਰ ਕਿਰਪਾ ਦ੍ਰਿਸ਼ਟੀ ਹੈ ਹੀ, ਆਪਣੀ ਜੋਤ ਰੱਖੀ, ਜੀਵਨ ਦਿੱਤਾ ਹੈ, ਜੀਵਕਾ ਦਾ ਪ੍ਰਬੰਧ ਕੀਤਾ ਹੈ, ਸਾਰਿਆਂ ਨੂੰ ਰੋਜੀ ਰੋਟੀ ਦਿੰਦਾ ਹੈ ਸੱਚੇ ਪਾਤਸ਼ਾਹ, ਜਗ ਜੀਵਨ ਹੈ। ਮਾਧੋ ਮਾਧੋ ਮਾਇਆ ਦਾ ਧੋ ਪਤੀ ਹੈ, ਮਾਇਆ ਦਾ ਮਾਲਕ ਹੈ, ਮਾਇਆ ਪੈਦਾ ਕਰਕੇ ਸੰਸਾਰ ਨੂੰ ਪੈਦਾ ਕਰਤਾ ਹੈ। ਤ੍ਰੈ ਗੁਣ ਮਾਇਆ ਦੇ ਨੇ, ਤਿੰਨਾਂ ਗੁਣਾਂ ਤੋਂ ਉੱਪਰ ਆਪ ਪ੍ਰੇਮ ਰੂਪ ਆ, ਗਿਆਨ ਸਰੂਪ ਆ। ਮਾਧੋ ਮਾਇਆ ਦਾ ਪਤੀ ਹੈ, ਸ੍ਰੀ ਪਾਤਿਆ, ਮਾਇਆ ਦਾ ਮਾਲਕ ਹੈ, ਮਾਇਆ ਤੋਂ ਵੱਡੀ ਨਹੀਂ ਹੈ। ਮਾਧੋ ਐਸਾ ਮਾਧੋ ਹੈ, ਸੋ ਸੱਚੇ ਪਾਤਸ਼ਾਹ ਭਉ ਭੰਜਨ ਰਿਦ ਮਾਹੇ ਅਰਾਧੋ। ਭਉ ਡਰ ਨੂੰ, ਭੰਜਨ ਦੂਰ ਕਰਨ ਵਾਲਾ ਹੈ। ਇਹ ਸਨਾਤਨੀ ਮਤ ਦੇ, ਹਿੰਦੁਸਤਾਨੀ ਭਾਸ਼ਾ ਦੇ ਸ਼ਬਦ ਨੇ ਸਾਰੇ। ਮਾਧੋ ਭਉ ਭੰਜਨ, ਭਉ ਡਰ ਨੂੰ ਸੁਭੰਨ ਦੇਣ ਵਾਲਾ ਹੈ, ਭਗਤਾਂ ਦੇ ਖੌਫ ਡਰ ਨੂੰ ਤੋੜ ਦੇਣ ਵਾਲਾ ਹੈ। ਰਿਦ ਮਾਹੇ ਅਰਾਧੋ, ਹਿਰਦੇ ਦੇ ਵਿੱਚ ਉਹਨੂੰ ਅਰਾਧੀਏ, ਉਹ ਵਾਹਿਗੁਰੂ ਨੂੰ ਅਰਾਧੋ, ਉਹਨੂੰ ਯਾਦ ਕਰੋ। ਜੋ ਦਿਲ ਦੇ ਵਿੱਚ, ਹਿਰਦਿਆਂ ਵਿੱਚ ਹੀ ਉਹਦਾ ਵਾਸਾ ਹੈ, ਹਿਰਦੇ ਵਿੱਚ ਹੀ ਉਹਨੂੰ ਅਰਾਧੀਏ। ਜੇਕਰ ਹਿਰਦੇ ਵਿੱਚ ਅਰਾਧਾਂਗੇ, ਉਹਨੂੰ ਅਰਾਧੋ ਦਿਲੋਂ, ਪਾਕ ਦਿਲ ਦੇ ਨਾਲ, ਦਿਲ ਦੀ ਸਫਾਈ ਨਾਲ, ਭਾਵਨਾ ਨਾਲ, ਜੇ ਦਿਲ ਦੇ ਵਿੱਚ ਉਹ ਅਰਾਧਾਂਗੇ, ਭਉ ਭੰਜਨ ਆ, ਫਿਰ ਕਿਸੇ ਤਰ੍ਹਾਂ ਦਾ ਡਰ ਨਹੀਂ ਹੋਣ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਆਠ ਪਹਿਰਾ ਅਰਾਧੀ ਹੈ ਪੂਰਨ ਸਤਿਗੁਰ ਗਿਆਨ। ਜਿਤ ਘਟ ਵਸੈ ਪਾਰ ਬ੍ਰਹਮ, ਸੋਈ ਸੁਹਾਵਾ ਥਾਉ, ਜਮ ਕੰਕਰ ਨੇੜ ਨਾ ਵਈ, ਰਸਨਾ ਹਰ ਗੁਣ ਗਾਉ। ਆਪ ਜੀ ਦੇ ਬਚਨ ਨੇ, ਐਸਾ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੇ ਦੁੱਖਾਂ ਨੂੰ ਭੰਨ ਦੇਣ ਵਾਲਾ ਹੈ, ਡਰ ਆਦਿਕ ਨੂੰ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਸਾਰੇ ਡਰ ਚੱਕ ਦਿੰਦੇ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਨੀ ਛੁੱਟੈ। ਸਾਰੇ ਡਰਾਂ ਨੂੰ ਚੱਕ ਦੇਣ ਵਾਲਾ ਹੈ, ਨਿਰਭਉ ਹੈ। ਭਉ ਭੰਜਨ ਰਿਦ ਮਾਹੇ ਅਰਾਧੋ, ਐਸਾ ਵਾਹਿਗੁਰੂ ਸੱਚੇ ਪਾਤਸ਼ਾਹ ਉਹਨੂੰ ਅਰਾਧੋ, ਹਿਰਦੇ ਦੇ ਵਿੱਚੋਂ ਅਰਾਧਨ ਨਾਲ ਡਰ, ਚਿੰਤਾ, ਸੰਸੇ, ਵਹਿਮ, ਸਹਿਮ ਸਭ ਚੱਕ ਦਿੰਦਾ ਹੈ ਸੱਚੇ ਪਾਤਸ਼ਾਹ। ਰਿਖੀ ਕੇਸ ਗੋਪਾਲ ਗੋਬਿੰਦ, ਰਿਖੀ ਕੇਸ ਹੈ, ਰਿਖੀ ਕੇਸ ਮਹੰਤ ਵੀ ਹੋਇਆ, ਬਹੁਤ ਵੱਡਾ ਤਪੱਛ ਵੀ, ਜਿਹਨੇ ਹਰਿਦੁਆਰ ਦੇ ਕਿਨਾਰੇ 'ਤੇ ਬੈਠ ਕੇ ਗੰਗਾ ਦੇ ਵਾਹਿਗੁਰੂ ਗੰਗਾ ਦੇ ਕਿਨਾਰੇ 'ਤੇ ਬੈਠ ਕੇ ਤਪੱਛਿਆ ਕੀਤੀ ਸੀ, ਉੱਥੇ ਵਸਿਆ ਰਿਖੀ ਕੇਸ਼, ਉਹਦੇ ਨਾਮ 'ਤੇ ਰਿਖੀ, ਰਿਖੀ ਕੇਸ ਨਾਮ ਕੇ ਮਹੰਤ ਲਹੀਅਤ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਕਾਲ ਉਸਤਤ ਵਿੱਚ ਲਿਖਦੇ ਨੇ, ਮਹੰਤ ਵੀ ਜਾਣੇ ਜਾਂਦੇ ਨੇ, ਬੜਾ ਵੱਡਾ ਮਹੰਤ ਸੀ ਰਿਸ਼ੀ ਮੁਨੀ, ਬੜੀ ਰਮਨੀਕ ਜਗ੍ਹਾ ਰਿਸ਼ੀ ਕੇਸ਼।
ਸੋ ਰਿਖੀ ਕੇਸ ਰਿਖੀ ਕੇਸ ਰਿਖੀ ਇੰਦਰੀਆਂ ਦਾ ਈਸ਼ਵਰ ਮਾਲਕ, ਇੰਦਰੀਆਂ ਦਾ ਮਾਲਕ, ਇੰਦਰੀਆਂ ਨੂੰ ਚਲਾਉਣ ਵਾਲਾ, ਜਿੰਨੇ ਜੀਵਾਂ ਦੇ ਸਰੀਰ ਨੇ ਇਹਨਾਂ ਨੂੰ ਚਲਾਉਣ ਵਾਲਾ, ਤਾਂ ਹੀ ਇੰਦਰੀਆਂ ਤੋਂ ਗਿਆਨ ਇੰਦਰੇ ਕਰਮ ਇੰਦਰੇ ਕਿਰਿਆ ਕਰਦੇ ਨੇ ਉਹ ਈਸ਼ਵਰ ਅੰਦਰ ਜਿੰਨਾ ਚਿਰ ਸਥਿਤ ਰਹਿੰਦਾ ਹੈ ਉਹਦੀ ਜੋਤ ਟਿਕੀ ਰਹਿੰਦੀ ਹੈ। ਅੱਖਾਂ ਵੇਖਦੀਆਂ ਨੇ ਇੰਦਰੀਆਂ, ਕੰਨ ਸੁਣਦੇ ਨੇ, ਜ਼ੁਬਾਨ ਬੋਲਦੀ, ਹੱਥ ਪੈਰ ਚੱਲਦੇ ਨੇ। ਰਿਖੀ ਕੇਸ ਇੰਦਰੀਆਂ ਦਾ ਮਾਲਕ ਈਸ਼ਵਰ ਗੋਪਾਲ, ਗੋ ਪ੍ਰਿਥਵੀ ਦੀ ਪ੍ਰਤ ਪਾਲਣਾ ਕਰਨ ਵਾਲਾ ਹੈ, ਉਪਜੀਵਿਕਾ ਦਾ ਪ੍ਰਬੰਧ ਕਰਨ ਵਾਲਾ ਹੈ। ਗੁਰ ਗੋਬਿੰਦ ਗੋਪਾਲ ਪ੍ਰਭ ਗੁਰਪੂਰਨ ਨਾਰਾਇਣ ਹੈ, ਗੁਰ ਦਇਆਲ ਸਮਰੱਥ ਗੁਰ, ਗੁਰੂ ਨਾਨਕ ਪਤੇ ਤੋਂ ਉਦਾਹਰਨ ਹੈ। ਗੋਪਾਲ ਗੋਬਿੰਦ, ਗੱਗੇ ਨੂੰ ਬਹੋੜਾ ਤੇ ਔਂਕੜ ਫੇਰੋ ਦੋਵੇਂ ਲਗਾ ਮਤ, ਗੋਬਿੰਦ ਗੋਪਾਲ ਗੋਬਿੰਦ, ਉਹ ਇੰਦਰੀਆਂ ਗੋਬਿੰਦ ਧਾਰਮ ਗ੍ਰੰਥਾਂ ਦੇ ਗਿਆਨ ਰਾਹੀਂ ਬਾਣੀ ਰਾਹੀਂ ਬਿੰਦ ਜਾਣਿਆ ਜਾਂਦਾ ਹੈ, ਸਮਝ ਪੈਂਦੀ, ਸੋਝ ਪੈਂਦੀ ਹੈ ਉਹਦੀ, ਜਾਣਿਆ ਜਾਂਦਾ ਹੈ। ਬਿੰਦ ਜਾਣਨੇ ਜੋ ਐਸਾ ਵਾਹਿਗੁਰੂ, ਇਹ ਹਿੰਦੁਸਤਾਨੀ ਭਾਸ਼ਾ ਦੇ ਸ਼ਬਦ ਨੇ। ਪੂਰਨ ਸਰਬਤਰ ਮੁਕੰਦ, ਇਹ ਵੀ ਸਾਰੇ ਇਸ ਦੂਜੀ ਪੌੜੀ ਵਿੱਚ ਸਾਰੇ ਹੀ ਨਾਮ ਆਏ ਨੇ। ਪੂਰਨ ਸਾਰੇ ਥਾਵਾਂ ਤੇ ਪੂਰਨ ਹੈ, ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਵਰ ਹੈ। ਸਰਬੱਤਰ ਮੁਕੰਦ ਸਾਰੇ ਥਾਵਾਂ ਤੇ, ਕਿ ਸਰਬੱਤਰ ਦੇਸਾ ਕਿ ਸਰਬੱਤਰ ਪੇਸ਼ਾ ਹੈ। ਸੋ ਐਸਾ ਵਾਹਿਗੁਰੂ ਸਰਬੱਤਰ ਮੁਕੰਦ ਸਾਰੇ ਥਾਵਾਂ ਤੇ, ਸੋ ਵਾਹਿਗੁਰੂ ਵਸ ਰਿਹਾ ਹੈ। ਮੁਕੰਦ ਮੁਕਤੀ ਦਾਤਾ ਹੈ, ਆਪ ਆਜ਼ਾਦ ਹਸਤੀ ਹੈ ਤੇ ਮੁਕਤੀ ਦੇਣ ਵਾਲਾ ਮੁਕੰਦ ਹੈ। ਮੁਕੰਦ ਮੁਕੰਦ ਜਪੋ ਸੰਸਾਰ, ਬਿਨ ਮੁਕੰਦ ਧਨ ਹੋਇਆ ਉਹਾਰ। ਜਪੋ ਮੁਕਤੀ ਦਾਤੇ ਨੂੰ, ਸੰਸਾਰ ਦੇ ਲੋਕੋ ਨੂੰ ਮੁਕਤੀ ਦਾਤੇ ਨੂੰ ਜਪੋ, ਇੱਕ ਨੂੰ, ਇੱਕ ਦੀ ਉਪਾਸ਼ਨਾ ਕਰੋ, ਮੁਕੰਦ ਹੈ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਸਾਂਝੇ ਦੋਵਾਂ ਧਰਮਾਂ ਦੇ ਨਾਮ ਦੇ ਕੇ ਫਿਰ ਆਪਣਾ ਫੈਸਲਾ ਦੇਣਗੇ। ਸਤਿਗੁਰੂ ਕਿਰਪਾ ਕਰਨ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼, ਅੱਗੇ ਤੋਂ ਸੁਮਤ ਬਖਸ਼।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ, ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾਵਣੇ ਆਈਆ, ਸਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆ ਤੂੰ ਸਦਾ ਰਹੋ ਹਾਰ ਨਾਲੇ, ਹਾਰ ਨਾਲ ਰਹੋ ਤੂੰ ਮਨ ਮੇਰੇ, ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਾਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣ ਹੋ ਸੰਤ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ, ਕਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤਾ ਹਰੀ ਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਕਰਨ ਹਦ ਵਾਜੇ, ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ

ਸਿਫਤਖ ਸੰਬੰਧੀ ਨੂਰ ਅਰਸ ਪੁਰਸ ਹੋਣ ਝੱਟੀ ਡਿਠੇ ਸੱਚੇ ਪਾਤ ਸਾ ਮਲ ਜਨਮ

Thank you.

ਸੱਚਾ ਤੁਧ ਤਖਤ ਸਿਰਸ਼ਾਹ ਪਾਤਸ਼ਾਹ ਨਿਚਲ ਚੋਰ ਸ਼ਕਤ ਪੌੜੀ ਵੱਡੀ ਵੱਡਾ ਪਾਰਤੀ ਅੰਮ੍ਰਿਤ ਰੰਗ ਬਰੰਗ ਲੇਖਨ ਚਪਣ ਕਰਤ

Thank you.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

आई थी, तो

आरती जी के बोल वाली बोलो

ਕਰਨੀ ਪੜ੍ਹਦੇ ਸੁਣਦੇ ਪਰ ਬਸ ਲਾ

ਪੌੜੀ ਵੱਡੀ ਹੂੰ ਵੱਡਾ ਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪਣ ਕਰਤਬਾ ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰਾ ਬਸ ਤੇਰਾ ਘਰ ਭਲਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

तुम ही सजन सवेले रखो राखन हार दयाला नान

ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸ਼ੇਰ ਸ਼ਾਹਾਂ ਪਾਤਸ਼ਾਹ ਨੇ ਚਲ ਚੌਰ ਛੱਤ ਪੌੜੀ ਵੱਡਿਓ ਵੱਡਾ।

0: ਕਿਲੋਡਾ ਪਾਰ ਤੇਰਾ ਮਰਤਬਾ ਰੰਗ ਬਰੰਗ ਅਨੇਕ ਨਾ ਜਾਪਣ ਸਰਤਬਾ ਜੀ ਅੰਦਰ ਜੀ ਸਭ ਕਿਸ ਜਾਣ ਲਾ ਸਭ ਤੇਰਾ ਬਸ ਤੇਰਾ ਕਫਲਾ ਤੇਰੇ ਤਰ ਅਨੰਦ ਵਧਾਈ ਤੁਧ ਕਰ ਮਾਨ ਮਤਾ ਤੇਜ ਆਪਣਾ ਆਪ ਜਰ
1: ਸਰਬ ਕਲਾ ਭਰਪੂਰ ਦਿਸੈ ਜਤ ਕਤਾ ਨਾਨਕ ਦਾਸਨ ਦਾ ਸੁਧ ਆਗੇ ਬਿਨਵਤਾ ਜੀ ਤੇਰਾ ਨਾਮ ਸੱਚ ਹੈ ਸ੍ਰੀ ਵਾਹਿਗੁਰੂ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦਾਈ ਦਾਇਆ ਖੇਲੈ ਸਗਲ ਜਗਤ ਚੰਗੀਆਂ ਆਈਆਂ ਬੁਰੇ ਆਈਆਂ।